ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥਿ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸ਼ੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸ਼ਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੇਸੇ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਡ ਜਾਤੇ, ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਭੰਜਨਾ, ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ ਅਸ਼ਟਪਦੀ, ਜਾਂ ਮਾਤ ਪਿਤਾ ਸੁਤਮੀਤ ਨ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜਾਂ ਮਹਾਂ ਭਿਆਨ ਦੂ ਜਮਦ ਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੈ, ਜਾਂ ਮੁਸ਼ਕਲ ਹੋਵੈ ਤਾਂ ਭਾਰੀ, ਹਰ ਕੋ ਨਾਮ ਖਿਨ ਮਾਏ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂੜ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੂਰੀ ਬੰਦ ਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰ ਗਏ ਜਾਤ ਕੇਲਾ ਤਾਂ ਹਰ ਨਾਮ ਸੰਘੋਸੇ ਲੈ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਪਾਰ ਪਰਾਹੀ, ਅਨਕ ਬਿਗੰਜਾ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮ ਅਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹੋ ਮੈਲਾ ਮਲ ਕਬੂ ਨਾ ਤੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ, ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਹੋ ਸੰਘ ਤੋਸਾ, ਜੇ ਪੈਂਡੇ ਮਹਾ ਅੰਦ ਗੁਬਾਰਾ, ਹਰ ਕਾ ਨਾਮ ਸੰਘ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਾਂ ਨਾਲ ਪਛਾਣੂ, ਜਹਾਂ ਮਹਾ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ, ਜਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈਂ ਨਾਨਕ ਘਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤ ਨਾਮ, ਸੰਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰ ਸੰਦਿਨ ਰਾਤ, ਹਰ ਰੌਖਤ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀ ਨੋਦਾਨ, ਮੰਤਰ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕੋ ਮੁਗਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੂਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸ਼ੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ,

ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਧਨ ਜਨ ਕੋ ਆਹ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸਰਾਤੇ, ਸ਼ੁਨ ਸਮਾਧ ਨਾਮ ਰਸਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬੋ ਕਰੇ, ਨਾਨਕ ਜਨ ਸੰਕੇਤੇ ਤਰੇ। ਪਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁੰਦਰ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰ ਸਭ ਨਸੈ। ਸੰਤ ਕਾ ਸੰਗ ਵਿੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੋਲ ਕਾ ਸ਼ਬਰ ਨ ਹੋਏ, ਨਾਨਕ ਗੁਰਮੁਖ ਨਾਮ ਭਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਡੰਡੋਲ। ਪੂਜ ਸੁਨਾਈ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਾ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ।

ਕਰਨ ਕਰਾਵਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸਾਂਗਾ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰ ਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਤੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਬਿਆ ਉਪਰ ਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੈ ਸਬਰਸਾ ਸਗਲ ਸਮਗਰੀ ਸੰਗ ਸਾਤ ਬਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਵਰ ਸੰਗਰਚਨਾ ਐਸੇ ਦੁਖ ਮੂੜ ਅੰਦ ਬਿਆਪੇ ਨਾਨਕ ਕਾਲ ਲਿਹੋ ਪ੍ਰਭਾਪੇ ਆਦੰਤ ਜੋ ਰੱਖ ਨਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਵ ਨਿਤ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਂ ਕੋ ਅੰਦਾ ਜਾਨ ਦੂਰੇ ਜਾਂ ਕੀ ਟਹਿਲ ਪਾਵੈ ਦਰਗਾ ਮਾਨ ਤਿਸੈ ਬਿਸਾਰੇ ਮੁਗਧ ਜਾਨ ਸਦਾ ਸਦਾ ਏ ਪੁੱਲ ਨਹਾਰ ਨਾਨਕ ਰੱਖ ਨਿਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਚੂੜ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਧਾਰੈ ਤੋਏ ਗਰਦ ਪ੍ਰੀਤ ਬਸਮ ਸੰਗ ਹੋਏ ਅੰਧ ਕੂ ਮੈਂ ਪਤਤ ਬਿਕਰਾਲ ਨਾਨਕ ਕਾਲ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖਨ ਤੁਰਮਲ ਮਾਇਆ ਸ਼ਬ ਸੁਨਾਹੇ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਥਾ ਜਾਂ ਕੈ ਅੰਤਰ ਵਸੈ ਪ੍ਰਭਾਵ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹੀਐ ਤੋ ਸਮਝੈ ਪੂਰਾ ਰਤਨ ਤਿਆਗ ਕੌਡੀ ਸੰਗ ਰਚੈ ਸਾਹ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੋ ਮੈਂ ਪਤਤ ਬਿਕਰਾਲ ਨਾਨਕ ਕਾਲ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸੁਨਾਹੇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆਗਲ ਪਾਥਰ ਕੈਸੇ ਤਰੇ ਥਾਂ ਜਾਂ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਭੋਰਾ

ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਣੋ ਪੇਗ ਠਾਕਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ। ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੇ, ਇਤ ਉਦ ਕੀ ਉਹ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਣੋ ਤਿਸ ਨਾਮ ਬੁਝੈ। ਸਾਧ ਸੰਗ ਹਰ ਹਰ ਜਸ ਕੈਤ, ਸਰਬ ਰੋਗ ਤੋ ਹਰ ਜਨ ਰਹਿਤ। ਅੰਧਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮੈਂ ਸੋਈ ਨਿਰਵਾਨ। ਇੱਕ ਉੱਪਰ ਜੇ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨ ਲਾਗੇ ਦੁਖ। ਜਿਸ ਕੋ ਹਰ ਪ੍ਰਭ ਮਨ ਜਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਦੇ ਡਰੇ। ਜੈਸਾ ਸਤਿ ਸਾਧੇ ਸਤਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧ ਸੋਧ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕੇ ਜਨਮੇ ਨਹਿ ਕਿਛ ਮਰੇ, ਆਪਣ ਚਲਤਾ ਵੀ ਕਰੇ। ਆਪਣ ਜਾਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਤਾਰੀ ਸਭ ਸਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਗ ਜੁਗਤ ਰਾਜ ਥਾਪ ਥਾਪ। ਅਵਨਾਸ਼ੀ ਨਾਹੀ ਕਿਛ ਗੰਢ, ਧਾਰਨ ਧਾਰਿਓ ਬ੍ਰਹਿਮੰਡ। ਲੱਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤੇ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੇ ਨਿਹਾਲ। ਹੁਣ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬੜ ਭਾਗੈ। ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿੰਨ ਪੁਰਖ ਉੱਤਮ ਕਰਮਾਨ। ਜੋ ਕਿਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿ ਸੁਭਾਏ ਹੋਵੇ ਸੋਏ, ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਤਾਨਾ। ਜਿਸ ਤੇ ਉਪਜਿਤ ਸਮਾਏ ਸਮਾਏ, ਕੋਈ ਸੁਖ ਨਿਧਾਨ ਉਹਨੂੰ ਬਣ ਆਏ।

0: ਨਾਨਕ ਤਿਸ ਬਲਿਹਾਰ ਅਸ਼ਟਵਰੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਤਿਸ ਮਨ ਮਾਏ ਤਿਸ ਦੇ ਬਿਰਤਾ ਕੋਈ ਨਾਏ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸ਼ੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨਾ ਹੀ ਤੇਰੇ ਕਿਛ ਕਾਮ ਗਦ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾ ਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੁਛ ਤਿਸਕਾ ਦੀ ਆਦਰ ਬੈ ਅਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਣ ਜਿਉਂ ਪਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੇ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਜੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇ ਹੁਣਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜੋ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖੇ ਵਿਸੰਤਾ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਕੇ ਸਤਿਗੁਰ ਹਾਰੇ ਚਰਨ ਸਾਧ ਕੇ ਤੋਏ ਤੋਏ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤਾਂ ਦਰਿਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੂਖੇ ਕੋ ਦੇਵ ਦੇ ਆਧਾਰ ਸਰਨਦਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸ ਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸਤ ਮੁਖ ਕੈਦ ਸਾਚੀ ਦੇ ਸੱਚਾ ਆਕਾਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਵਰੀ ਅਵਿਨਾਸ਼ੀ ਪ੍ਰਭ ਮਨ ਮੇ ਰਾਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂਦ ਸਾਧ ਤਰੇ ਕੀ ਚਰਨੀ ਪਾਓ ਨਾਨਕ ਕੇ ਮਨ ਏ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਯੋਗ ਹਰਨ ਭਰਨ ਜਾ ਕਾ ਨੇਤਰ ਪੂਰ ਤਿਸ ਕਾ ਮੰਦਰ ਨ ਜਾਣੇ ਹੋਰ ਨੰਦ ਰੂਪ ਮੰਗਲ ਸਤ ਜਾ ਕੇ ਸਰਬ ਥੋਗ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਤਿਆਏ ਤਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਥ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸ ਕੇ ਸਥਾਨ ਜੈਦਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਹ ਕਰੇ ਇੱਕ ਰੰਗ ਨਾਨਾ ਬਿਰਕੀ ਨੋ ਵਿਸਤਾਰ ਪ੍ਰਭ ਅਵਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦਕਰ ਬੰਦ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕੱਟ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨ ਗਿਆਨ ਧਿਆਨ, ਨਾਮ ਕੇ ਤਾਰੇ ਗਾਸ ਪਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਣ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਹੀ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਪਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤਿ ਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਤ ਪੂਜੇ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸ਼ਟੋ ਕਰਨੇ ਹਾਰ, ਆਪਣਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਦਿਸ ਪਾਵੇ ਸੋ ਵਰਤੀਆ, ਬਿਸਮ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰੂ ਕੇ ਬਚਨ ਪਦਾਰਥ ਲਹੇ, ਉਹ ਦਾਤੇ ਦੁੱਖ ਕਾਟਣ ਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡਭਾਗੀ, ਜਨ ਕੇ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਅਸ਼ਵਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਤਿਆਵਨ ਹਾਰ, ਆਪ ਸਤ ਸਤ ਸਭ ਤਾਰੀ, ਆਪੇ ਗੁਣੇ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਣਤਾ, ਭੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਨ ਮਾਨਿਆ, ਕਰਨ ਕਰਾਉਣ ਤਿੰਨ ਮੂਲ ਪਛਾਣਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭੋ ਹੋਏ ਬਸਾਨਾ, ਜਿਸ ਤੇ ਉਸ ਤਿਸ ਮੈਂ ਸਮਾਨਾ, ਬਸਤ ਮੈਲੇ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ, ਬੂਜੇ ਪੂਜਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ, ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਹੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਤ ਸਾਹ ਸਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕੋ ਨਾਮ ਜਪਾਈ, ਆਪਣੇ ਸੇਵਕੀ ਆਪਦ ਰਾਖੈ, ਤਾਂ ਕਿ ਗਦਮਤ ਕੋਏ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕੀ ਊਚ ਤੇ ਉੱਚੈ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਹਿ ਪਿਟਾਇਆ, ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰੇ ਲਸਕਰ ਕੋਟ ਲਾਖੈ, ਜਿਸ ਕਾ ਸਾਸਨ ਕਾਟ ਦੇ ਆਪ, ਤਾਂ ਕੋ ਰਾਖ ਦੇ ਕਰ ਹਾਥ, ਮਾਨਸ ਜਨ ਕਰ ਯਤਨ ਕਰਤ ਬਹੁ ਭਾਤ, ਤਿਸ ਕੇ ਕਰਤਵ ਬਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ
1: ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਇਹ ਅੰਮ੍ਰਿਤ ਤੇ ਮਨ ਤਾਨੂੰ ਤਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ, ਸਮਾਨੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਬੋਲੋ ਜਸ ਜੀਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ, ਜੋ ਹੋਆ ਹੋ ਅਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਹਿਕ ਨ ਜਾਨੋ, ਆਠ ਪੈਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ਼ ਸਭ ਪਾਪ ਮਿਟਾਵੈ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ, ਸਲੋਕ ਸਤ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸੇ ਕੀ ਕਰੈ ਪ੍ਰਤਪਾਲ, ਸੇਵ ਕੌ ਗੁਰ ਸਦਾ ਦਿਆਲ, ਸੇਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਭ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬਿਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਵ ਨਿਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ, ਬ੍ਰਹਮ ਏ ਕਹਿ ਆਪ ਨਹੀਂ ਕਛੁ ਭਰਮ, ਸਹਿ ਸਿਆਣਪ ਲਿਆ ਨ ਜਾਈਏ, ਨਾਨਕ ਐਸਾ ਗੁਰ ਵਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਣ ਕਰ ਬਚਨ ਕਰਨੇ ਅਗਾਨੇ, ਮਨ ਸੰਤੋਖ ਆਤਮ ਪਤੀਆਨੇ, ਪੂਰਾ ਗੁਰਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜੇਵਾ ਇਹ ਕੁਸਤ ਅਨੇਕ, ਸਤ ਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਾਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਹਿਣਾ ਨ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਅਰਸ ਪਾਵੈ ਜਨ ਕੋਏ, ਅੰਮ੍ਰਿਤ ਪੀ ਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾਂ ਕੈ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ, ਅੰਧਕਾਰ ਦੀਪ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਾਂ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ, ਪਹੁੰਚ ਚੁੱਕਾ ਨਿਰਪੋ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾਹ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁੱਕੇ ਪ੍ਰਮ ਗਵਨ, ਸੁਨ ਨਾਨਕ ਹਰ ਹਰ ਜਾ ਸ਼ਰਵਣ, ਨਿਰਗੁਣ ਆਪ ਸਰਗੁਣ ਪੀ ਓਹੀ, ਇਸ ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾ ਨਾਹੀ ਕੋਈ, ਸਰਬ ਨਿਰੰਤਰ ਇੱਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ ਸਲੋਕ, ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ, ਅਸ਼ਟਪਦੀ ਸੰਜ ਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਪਾਪ ਸਮੀਤ ਵਿਸਾਰੋ, ਚਰਨ ਕਮਲ ਰਿੰਦ ਮੈਂ ਉਰਧਾਰੋ, ਕਰਨ ਕਾਰਨ ਸੋ ਪ੍ਰਭ ਸਮਰਾ, ਦ੍ਰਿੜ ਕਰ ਗਵੋ ਨਾਮ ਹਰ ਵਤ, ਏ ਤਨ ਸੰਚੋ ਹੋਵੋ ਭਗਵੰਤ, ਸੰਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਤਨ ਕੋ ਚਾਰ ਕੁੰਟੀ ਉਠਤਾਵੇ, ਸੋ ਤਨ ਹਰ ਸੇਵਾ ਤੇ ਪਾਵੇ, ਜਿਸ ਸੁਖ ਕੋ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸ਼ੋਭਾ ਕੋ ਕਰੈ ਭਲੀ ਕਰਨੀ, ਸਾ ਸ਼ੋਭਾ ਬਜ ਹਰ ਕੀ ਸ਼ਰਨੀ, ਅਨਕ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਾਹ ਪ੍ਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦਾ ਦਿਸ਼ ਤਾਵ ਤੇ ਆਵੈ ਠਾਏ, ਤਾਂ ਕੋ ਬਿਘਨ ਲਾਗੈ ਕੋਏ, ਜਾਂ ਕਰਦੈ ਵਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ਼, ਤਿਤ ਕਰ ਜਾਏ ਬਸੈ ਬਨਾਸ਼ੀ, ਕਉ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨ ਮਰੈ ਸੋ ਕਾਚੋ ਕਾਚਾ, ਆਵਾ ਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕ ਭਾਵਨਾ ਛੂਟਣ ਹਾਰੇ, ਸਿਮਰਤ ਸ਼ਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟਾਂ ਬਰਬਨ ਤਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਆ ਸਸਤੀ ਆ ਰੱਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤੂ ਲੇ ਏ ਆਣੇ, ਭਗਤ ਬਿਨਾ ਬੋ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, चरण कमल राखो मन माहे, जन्म जन्म के किल विख जाहे। आप जपो अवरा नाम जपावो, सुनत कहत रहत गत पावो। सार पू सत हर को नाऊ, सह सपाहे नान गुण गाओ। गुण गाव तेरी उत्तर समैल, बिनस जाए और मैं बिख फैल। होए चिंत बसे सुख नाल, सास ग्रासर नाम समाल। छाड़ सियाणप सगली मना, साध संग पावे सच तना। हर पूंजी संच करो बिहार, इया सुख दरगा जयकार। सर्व निरंतर एको देख, कहो नानक जा कै मस्तक लेख। एको जप एको सलाहे, एक सिमर एको मन आहे। एक सके गुण गाओ अनंत, मंतन जाप एक भगवंत। एको एक एक हर आप, पूर्ण पूर रहो प्रभ्याप। अनक विस्तार एक ते भये, एक रात प्राशित गए। मन तन अंतर एक प्रभराता, गुर प्रसाद नानक एक जाता। श्लोक फिरत फिरत प्रभ आया,
0: परे आतो सुनाए नानक की प्रबेंती। अपनी भक्ति लाय अटपदे, जाचक जन जाति प्रदान। कर कृपा देवो हर नाम, साधना की मांगो धूर। पार ब्रह्म श्रद्धा पूरा, सदा सदा प्रभ के गुण गाओ। सास सास प्रभ तुम्हें त्याव, चरण कमल सो लागे प्रीत। भक्त करो प्रभ के नित नीत, हे कोटि को अदा। नानक मांगे नाम प्रसार, प्रभ की दृष्ट महा सुख होए। हर सुपाए बिरला कोए, जिन चाखिया से जन तृप्ताने। पूर्ण पुरख नहीं डुलाने, सुपर भरे प्रेम रस रंग। उपजे चाओ साध के संग, परे शरण यान सब त्याग। अंतर प्रकाश आनंद बिलाव, बटपा की जपिया प्रसोए। नानक नाम ते सुख होए, सेवक की मनसा पूरी भई। सतगुर ते निर्मल मत लई, जन को प्रभु हुयो दियार। सेवक कीनो सदा निहाल, बंधन काट मुक्त जन पिया। जन मन दुख भ्रम गया, ऐश पुनी सरदा सा पूरी। रब रहा सरसंग हजूरी, जिसका साथ लिया मिलाए। नानक भक्ति नाम समाए, सो क्यों बिसरै जे काल न पाने। सो क्यों बिसरै जे किया जानै, सोकम बिसरै जन सबक दिया। सोकम बिसरै जे जीवन जिया, सोकम बिसरै जे अकन में राखे। गुर प्रसाद को बिरला लाखै, सो क्यों बिसरै जे व्यक्ति काढ़ै। जन्म जन्म का टूटा गांडै, गुर पूरै तत हे बचाया। प्रभु अपना नानक जन त्याया, साजन संत करो ये काम। हां त्याग जपो हर नाम, सिमर सिमर सिम सो पाव। आप जपो रा नाम जपाव, भगत पाए त्रिय संसार। बिन भक्ति तन होशी चार, सर्व कल्याण सुख निद नाम। बूढ़ जात पाए विश्राम, सगल दुखा होत नास। नानक नाम जपो गुणदास, उपजे प्रीत प्रेम रस चाव। मंत्र अंतर ही सुहाव, नेत्रो पेख दर सुख होए। मन बिकसे सार चरण धोए, भक्त जना के मंत्र रंग। बिरला को पावे संग, एक बात दीजे करमे आ। गुर प्रसाद नाम जप लिया, ता कि उपा कहे न जाए। नानक रहे आ सर्व समाए, प्रभ बख्शंद दीन दयाल। भक्त बशल सदा कृपाल, अनाथ नाथ गोविंद गोपाल। सर्व कटा करत प्रतपाल, आद पुरख कारण करतार। भक्तना के प्राणी आधार, जो जो जपै सो होए पनीत। भक्त पाए लाभे मनहीत,

ਪਾਏ। ਅਨਕ ਰਾਜਪੂ ਵਡਿਆਈ ਹਰ ਕੇ ਨਾਮ ਕੀ ਕਥਾ, ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਅਨੀਤ, ਭਰੀ ਸੁਕਰਣੀ ਸੋਭਾ ਧਨਵੰਤ ਹਿਰਦੇ।

ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੰ ਸਮਾਧਿ ਆਪੁ ਆਪਨ ਕੀਆ ਨਾਨਕਾ ਪੇਹੀ ਪ੍ਰਜਾ ਪਾਠ ਪਦੇ ਜਾਬੇ ਅਕਾਰ ਹੇਹੋ ਕਛ ਨਾ ਦ੍ਰਿਟੇਤਾ ਪਾ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾ ਤਬ ਭੈ ਬਰੋਕ ਸੰਕ ਮਾਰ।

ਕਾਂ ਕਸੂਰ ਭਰਮ ਆਪਣ ਖੇਡਿਆ ਵਰਤੀਜਾ ਨਾਨਕ ਕਰਨੇ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਰ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇਕ ਹਰ ਗਮ ਪਾਰ ਤਬ ਨਰਕ ਸੁਰਕ ਕੋ ਕੋਣ ਉਤਾਰ ਜਬ ਨਿਰਕੁਨ ਪ੍ਰਭ ਸਹਿ ਸਪਾਏ ਤਬ ਸਿਵ ਸਖਤ ਕਹੋ ਕਠਾਏ

ਤੀਨ ਜਬ ਆਪਣੇ ਆਪਿਆ ਕੁਰਤਾਰੈ ਤੋ ਸਗਨ ਹਪ ਸਗਨ ਕਾ ਵਿਚਾਰੈ ਜੇ ਆਪਣ ਉਚਿਆ ਆਪਣੇ ਆਪ ਨੀਰਾ ਤੈ ਕੌਣ ਠਾਕਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹੇ ਪਿਸਮਾ ਨਾਨਕ ਆਪਣੀ ਗਜਾ ਨੂ ਆਪ ਜੈ ਸ਼ਲਯ ਛੇ ਦੇ ਸਮਾਇਆ ਊਹਾ ਕਿਸੇ ਬਿਆ ਦਮਾਇਆ ਆਪ ਸਕੂ ਆਪੇ ਆਦੇਸ ਤੇ ਕੁਣਕਾ ਨਾਈ ਪਰਵੇਸ਼ ਜਹ ਕਹਿ ਕੇ ਭਗਵੰਤਾ ਤੈ ਕੌਣ ਅਚਿੰਤ ਕਿਸੇ ਲਾਗੇ ਚਿੰਤਾ ਜੇ ਆਪਣੇ ਆਪ ਪਤਿਆਰਾ ਤੈ ਕੌਣ ਕਥਾ ਕੌਣ ਸੁਣੇ ਹਾਰਾ ਪਉ ਪਿਅੰਤ ਉਤੇ ਉੱਚਾ ਨਾਨਕ ਆਪ ਸਕੂ ਆਪੇ ਪਹੁੰਚਾ ਜੇ ਆਪ ਰਜੋ ਪ੍ਰਪੰਚ ਕਾਰ ਤਿਉ ਕੁਣ ਮੈਂ ਕਿਨੋ ਵਿਸਤਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰ ਬੰਚਾਵਤ ਆਰ ਜਾਰ ਮਾਇਆ ਜੰਜਾਰ ਹੋਮੇ ਮੋਹ ਪਰਮ ਪੇਪਾ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਣ ਖੇ ਰਾਵ ਕਰ ਦੇਖੈ ਖੇ ਸਮੁਚੈ ਤੂੰ ਨਾਨਕੇ ਕਹਿ ਜੈ ਅਵਗੁਰ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋਹੁ ਪਾਕ ਆਪੇ ਧਨੀ ਉਨਕੀ ਸੋਭਾ ਉਨਹੁ ਬਨੀ ਆਪੇ ਕੌਤਕ ਕਰੇ ਅੰਚੋ ਜੈ ਆਪੇ ਰਸ ਭੋ ਗੰਧਰ ਜੋਖ ਜਿਸ ਭਾਵੇ ਤਸੇ ਆਪਣ ਨਾਇ ਲਾਪੈ ਜਿਸ ਭਾਵੇ ਤੇ ਖੇਲ ਖਿਲਾਵੈ

ਪ੍ਰਸਾਦ ਗੁਣ ਨਿਦਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਪਿਆਪ ਪ੍ਰਤ ਪਾਲੇ ਜੀਅਨ ਬਉਪਾਂਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਭਾਵੇ ਤਿਸ ਲੈ ਮਿਲਾ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਕੇ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਦਾ ਕਾ ਹਰੇ ਕਹਿ ਨਾਏ ਤਿਸਕੀ ਆਸਨ ਬਿਰਥੀ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਏ

ਰਾਇਆ ਜਨ ਆਪਨ ਕਾਇ ਹੈ ਸਵਾਉ ਜਨ ਕੇ ਸੰਗ ਚਿਤ ਆਪੇ ਨਾਮ ਆਪ ਮੁਕਤ ਮੁਕਤ ਕਰੇ ਸੰਸਾਰ।

ਨਰਕ ਨਿਵਾਰ ਉਦਾਰੁ ਜੀਉ, ਕੁਨ ਗੋਬਿੰਦ ਅੰਮ੍ਰਿਤ ਰਸ ਪੀਉ। ਚੈਤ ਚਿਤ ਬਹੁ ਨਾਰਾਇਣ ਏਕ, ਏਕ ਰੂਪ ਜਾਕੇ ਰੰਗ ਅਨੇਕ। ਗੋਪਾ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ।

0: सिद्ध विद्या तप जोग प्रत्यान ज्ञान ज्ञान श्रेष्ठ उत्तम स्नान चार पदार्थ कमल प्रगास
1: सब के मध्य उदास सुंदर चतुर तत् का भेदा सुंदर शी एक दृष्टिता ਇਹ ਫਲ ਤਿਸ ਜਨ ਕੈ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਇ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟਿ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਰਲੱਭ ਦੇ ਤਤ ਕਾਲੇ ਉਧਾਰੇ ਨਿਰਮਲ ਸ਼ੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨਮਾਇ ਸਮਾਨੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚ ਤਾ ਕੇ ਸ਼ੋਭਾ ਬਣੀ ਨਾਨਕ ਵੇ ਗੁਣ ਨਾਮ ਸੁਖਮਣੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸ਼ੋਭਾ ਬਣੀ ਨਾਨਕ ਵੇ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੇ ਜਿਸ ਦੇਣ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਔਰ ਉਸ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਤੇ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇਹਨਾਂ ਹੀ ਸ਼ਬਦਾਂ ਦੇ ਨਾਲ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਭਾਈ ਹਰਜਿੰਦਰ ਸਿੰਘ ਬੀੜ ਸਾਹਿਬ ਵਾਲਿਆਂ ਦੇ ਕੀਰਤਨੀ ਅਤੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਹਨੀ ਕਿਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ ਅਗਲੇ ਸਮੇਂ ਵਾਸਤੇ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹ ਆਪ ਜੀ ਨੂੰ ਪਾਵਨ ਗੁਰਬਾਣੀ ਦੇ ਸ਼ਬਦ ਨਾਲ ਜੋੜਨਗੇ ਸੋ ਉਹਨਾਂ ਪਾਸੋਂ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਸਵਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨੀ ਜਥਾ ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮਾਂ ਦੇ ਦੀਵਾਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਜੀ ਨੇ ਪਾਸੋਂ ਕੀਰਤਨ ਸਰਵਣ ਕਰਕੇ ਗੁਰਦੁਆਰਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅਤੇ ਹੁਣ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਸਾਡੇ ਪਾਸ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਦਾ ਜੋ ਜਥਾ ਹੈ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਉਹ ਸਾਡੇ ਪਾਸ ਪਿਛਲੇ ਕੁਝ ਦਿਨਾਂ ਤੋਂ ਜੋ ਹੈ ਹਾਜ਼ਰੀਆਂ ਭਰ ਰਹੇ ਹਨ। ਅਤੇ ਅੱਜ ਕੱਲ੍ਹ ਅਤੇ ਪਰਸੋਂ ਤਿੰਨ ਦਿਨ ਜੋ ਹੈ ਉਹਨਾਂ ਨੇ ਹੋਰ ਜੋ ਇੱਥੇ ਆਪਾਂ ਦੇ ਨਾਲ ਕੀਰਤਨ ਦੀ ਸਾਂਝ ਪਾਉਣੀ ਹੈ। ਹੁਣ ਉਹ 7:30 ਤੋਂ 8:30 ਵਜੇ ਤੱਕ ਜੋ ਹੈ ਸੰਗਤਾਂ ਦੇ ਨਾਲ ਕੀਰਤਨ ਦੀ ਸਾਂਝ ਪਾਉਣਗੇ। ਅਤੇ ਦੂਸਰਾ ਆਪਣੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿਨ ਵੇਲੇ ਰਲ ਮਿਲ ਕੇ ਜੋ ਹੈ ਆਪਾਂ ਸਾਰਿਆਂ ਨੇ ਜੋ ਨਵੇਂ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਦੀ ਉਸਾਰੀ ਹੋਣ ਜਾ ਰਹੀ ਹੈ ਉਸ ਵਿੱਚ ਸ਼ਮੂਲੀਅਤ ਕੀਤੀ ਹੈ, ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋਏ, ਅਰਦਾਸਾਂ ਕੀਤੀਆਂ ਹਨ ਕਿ ਜੋ ਐਡਾ ਵੱਡਾ ਪ੍ਰੋਜੈਕਟ ਹੈ ਇਹ ਗੁਰੂ ਮਹਾਰਾਜ ਆਪਣਾ ਅੰਗ ਸੰਗ ਸਹਾਈ ਹੋ ਕੇ ਇਹਨੂੰ ਨੇਪਰੇ ਚਾੜਨ। ਅਤੇ ਨਾਲ ਦੀ ਨਾਲ ਬਹੁਤ ਸਾਰੀਆਂ ਸੰਗਤਾਂ ਨੇ ਜੋ ਹੈ ਉਹ ਮਾਇਆ ਦੇ ਨਾਲ ਵੀ ਜੋ ਹੈ ਉਹ ਬਹੁਤ ਸਹਿਯੋਗ ਦਿੱਤਾ ਹੈ। ਮੇਰੇ ਪਾਸ ਅਜੇ ਲਿਸਟ ਨਹੀਂ ਸਾਰੀ ਦੀ ਮਾਇਆ ਦੀ ਕਿਉਂਕਿ ਹਜੇ ਕਰੈਕਸ਼ਨਸ ਕਰਨ ਵਾਲੀਆਂ ਹਨ। ਅਤੇ ਆਪ ਜੀ ਦੇ ਨਾਲ ਉਹ ਵੀ ਸਾਰੀ ਸਾਂਝੀ ਕੀਤੀ ਜਾਵੇਗੀ। ਜਿਹੜੀਆਂ ਸੰਗਤਾਂ ਨੇ ਇਸ ਕਾਰਜ ਵਾਸਤੇ ਮਾਇਆ ਦਾ ਜੋ ਦਾਨ ਕੀਤਾ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਹੁਣ ਆਪਾਂ 7:30 ਤੋਂ 8:30 ਵਜੇ ਤੱਕ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ। ਭਾਈ ਸਾਹਿਬ ਜੀ ਪਾਸੋਂ ਜੋ ਹੈ ਆਪਣਾ ਜਿੰਨਾ ਵੀ ਸਮਾਂ ਹੈ ਸਾਡੇ ਪਾਸ ਆਉਣ ਇਹਨਾਂ ਦਾ ਵੱਧ ਤੋਂ ਵੱਧ ਜਿੰਨਾ ਲਾਹਾ ਲੈ ਸਕਿਆ ਆਪਾਂ ਲਈਏ। ਅਤੇ ਇਹਨਾਂ ਪਾਸੋਂ ਜੋ ਹੈ ਕੀਰਤਨ ਸਰਵਣ ਕਰਦੇ ਹਾਂ 8:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਜ ਸਤਿਕਾਰ ਯੋਗ ਸਾਧ ਸੰਗਤ ਜੀਓ, ਜਿਤਨੇ ਵੀ ਆਪ ਸਤਿਗੁਰਾਂ ਦੇ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹੋ, ਜਿੱਥੇ ਆਪ ਸਾਰੇ ਤਨ ਕਰਕੇ ਮਨ ਕਰਕੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ ਬੜੇ ਪਿਆਰ ਵਿੱਚ ਸਾਰੇ ਜੁੜੇ ਹੋ, ਔਰ ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਜਥੇ ਪਾਸੋਂ ਬੜੇ ਪਿਆਰ ਵਿੱਚ ਆਪ ਸਾਰਿਆਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਜਿਤਨਾ ਸਮਾਂ ਪ੍ਰਾਪਤ ਹੋਇਆ ਗੁਰੂ ਕੇ ਚਰਨਾਂ ਦੇ ਨਾਲ ਜੁੜ ਜਾਈਏ, ਸਾਰੇ ਰਸਨਾ ਦੁਆਰਾ ਗੁਰੂ ਕੀ ਬਾਣੀ ਦਾ ਜਾਪ ਕਰੀਏ, ਕਿਉਂਕਿ ਰਸਨਾ ਇਹ ਪਵਿੱਤਰ ਉਦੋਂ ਹੀ ਹੁੰਦੀ ਹੈ ਜਦੋਂ ਬਾਣੀ ਇਸ ਰਸਨਾ ਤੇ ਆਉਂਦੀ ਹੈ, ਨਹੀਂ ਤਾਂ ਸਤਿਗੁਰ ਬਚਨ ਕਰਦੇ ਨੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਹੋਰਾਂ ਰਸਾਂ ਵਿੱਚ ਲੱਗੀ ਇਹ ਰਸਨਾ ਪਵਿੱਤਰ ਨਹੀਂ ਹੁੰਦੀ, ਇਸ ਦੀ ਪਿਆਸ ਮਿਟ ਨਹੀਂ ਜਾ ਸਕਦੀ। ਪਰ ਜਦੋਂ ਇਹ ਬਾਣੀ ਨਾਲ ਜੁੜਦੀ ਹੈ, ਸਤਿਗੁਰਾਂ ਦੇ ਬਚਨ ਗਾਇਨ ਕਰਦੀ ਹੈ, ਇਹ ਰਸਨਾ ਪਵਿੱਤਰ ਹੋ ਜਾਂਦੀ ਹੈ। ਆਓ ਐਸੀ ਰਸਨਾ ਨੂੰ ਸਾਹਿਬ ਕਹਿੰਦੇ ਨੇ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ। ਆਓ ਮਿਲ ਕੇ ਸਾਰੇ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਮਿਲ ਕੇ ਗਾਈਏ।

0: ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮੁੱਚੇ ਪ੍ਰਬੰਧ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ ਸਭ ਨੂੰ ਚੜ੍ਹਦੀ ਕਲਾ ਦੇ, ਅਰੋਗਤਾ ਤੰਦਰੁਸਤੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰ ਬਖਸ਼ਿਸ਼ ਕਰਨ, ਔਰ ਗੁਰੂ ਕੇ ਵਜ਼ੀਰਾਂ ਦਾ ਸਭ ਦਾ ਧੰਨਵਾਦ, ਸਾਰੇ ਸੇਵਾਦਾਰਾਂ ਦਾ। ਇਹ ਜੋ 2 ਦਿਨ ਹੋਰ ਆਪ ਸੰਗਤਾਂ ਦੀ ਸੇਵਾ ਵਿੱਚ ਰਹਿਣਾ ਹੈ, ਸੋ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰਨੀਆਂ ਨੇ ਜਿਹੜੇ ਅਗਲੇ 2 ਦਿਨ ਵੀ ਆ ਰਹੇ। ਸੋ ਸਤਿਗੁਰੂ ਨੇ ਕਿਰਪਾ ਕੀਤੀ ਹੈ, ਸੇਵਾ ਦੇ ਕਾਰਜ ਇਸ ਗੁਰੂ ਘਰ ਵਿਖੇ ਆਰੰਭ ਹੋਏ ਨੇ। ਸੋ ਜਿੱਥੇ ਨਵੀਂ ਬਿਲਡਿੰਗ ਦੀ ਉਸਾਰੀ ਵਾਸਤੇ ਅੱਜ ਨੀਂਹ ਪੱਥਰ ਰੱਖੇ ਗਏ ਨੇ, ਔਰ ਚੜ੍ਹਦੀ ਕਲਾ ਦੇ ਨਾਲ ਇੱਥੇ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਹੋਣੀਆਂ ਨੇ ਔਰ ਨਵੀਂ ਬਿਲਡਿੰਗ ਦੀ ਉਸਾਰੀ ਹੋਣੀ ਹੈ। ਸਤਿਗੁਰ ਕਿਰਪਾ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇੱਥੇ ਕੰਮ ਕਰਨ ਵਾਲੇ ਸਾਰੇ ਗੁਰਮੁਖ ਪਿਆਰਿਆਂ ਦੇ ਸਿਰ 'ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ, ਨਾਮ ਬਾਣੀ ਨਾਲ ਪਿਆਰ ਬਖਸ਼ਣ। ਸੋ ਇੰਨੀ ਸੇਵਾ ਪ੍ਰਵਾਨ ਕਰਨੀ, ਬਹੁਤ ਬਹੁਤ ਧੰਨਵਾਦ ਹੈ ਆਪ ਸਾਰਿਆਂ ਦਾ ਜਿਨ੍ਹਾਂ ਨੇ ਗੁਰੂ ਚਰਨਾਂ ਦੀ ਹਾਜ਼ਰੀ ਭਰੀ ਹੈ, ਦੁਪਹਿਰ ਵੇਲੇ ਵੀ ਔਰ ਇਸ ਵੇਲੇ ਵੀ ਸਤਿਗੁਰ ਦੀ ਕਿਰਪਾ ਦੁਆਰਾ ਗੁਰੂ ਚਰਨਾਂ ਵਿੱਚ ਜੁੜੇ ਹੋ। ਸਤਿਗੁਰ ਸਭ ਨੂੰ ਚੜ੍ਹਦੀ ਕਲਾ ਦੇ, ਅਰੋਗਤਾ ਤੰਦਰੁਸਤੀ ਦੀ ਦਾਤ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ, ਸਤਿਗੁਰ ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨ। ਸੋ ਕੀਰਤਨ ਕਰਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਕੱਲ੍ਹ ਫਿਰ ਇਸੇ ਸਮੇਂ 'ਤੇ 7:30 ਤੋਂ 8:30 ਵਜੇ ਤੱਕ ਦਾ ਸਮਾਂ ਜੋ ਨੀਯਤ ਕੀਤਾ ਹੋਇਆ, ਇਸੇ ਸਮੇਂ 'ਤੇ ਹਾਜ਼ਰੀ ਭਰਨੀ ਹੈ। ਆਪ ਵੀ ਆਉਣਾ ਹੈ, ਆਪ ਸਾਰਿਆਂ ਨੇ, ਔਰ ਆਪਣੇ ਨਿਕਟ ਵਰਤੀਆਂ ਨੂੰ ਵੀ ਨਾਲ ਲੈ ਕੇ ਆਉਣਾ ਹੈ, ਔਰ ਗੁਰੂ ਕੀ ਹਜ਼ੂਰੀ ਵਿੱਚ ਜੁੜ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਸੋ ਬੜੇ ਪਿਆਰ ਵਿੱਚ ਅਗਲਾ ਪ੍ਰੋਗਰਾਮ ਆਪਣੇ ਸਰਵਣ ਕਰਨਾ ਹੈ। ਗੁਰਮੁਖ ਪਿਆਰਾ ਢਾਡੀ ਜਥਾ ਭਾਈ ਰਾਮ ਸਿੰਘ ਜੀ ਨਕੋਦਰ ਵਾਲੇ, ਉਹਨਾਂ ਪਾਸੋਂ ਢਾਡੀ ਵਾਰਾਂ, ਔਰ ਜੋ ਗੁਰੂ ਕਾ ਇਤਿਹਾਸ ਹੈ ਆਪ ਸਰਵਣ ਕਰੋ। ਬੜੇ ਪਿਆਰ ਵਿੱਚ ਇਤਿਹਾਸ ਸਰਵਣ ਕਰਾਉਂਦੇ ਨੇ, ਸੋ ਇਹਨਾਂ ਪਾਸੋਂ ਬੜੇ ਪਿਆਰ ਦੇ ਨਾਲ ਆਪ ਸਾਰਿਆਂ ਨੇ ਇਤਿਹਾਸ, ਗੁਰੂ ਕਾ ਇਤਿਹਾਸ ਸਰਵਣ ਕਰਕੇ ਜਾਣਾ। ਸੋ ਬੇਨਤੀ ਕਰਾਂਗਾ, ਵੱਧ ਤੋਂ ਵੱਧ ਯਤਨ ਕਰਨਾ ਕਿ ਜਿਹਨੇ ਕਿਸੇ ਨੇ ਕੋਈ ਜ਼ਰੂਰੀ ਜਾਣਾ ਤਾਂ ਉਹ ਜਾ ਸਕਦਾ, ਨਹੀਂ ਤਾਂ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਕਾ ਇਤਿਹਾਸ ਸਰਵਣ ਕਰਨਾ। ਥੋੜ੍ਹਾ ਸਮਾਂ ਹੋਰ ਹੈ, ਸੋ ਇਸ ਤੋਂ ਬਾਅਦ ਫਿਰ ਸਮਾਪਤੀ ਹੋ ਜਾਣੀ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਚੜ੍ਹਦੀ ਕਲਾ ਦੇ ਨਾਲ ਅਗਲਾ ਪ੍ਰੋਗਰਾਮ ਸਰਵਣ ਕਰੋ। ਦਾਸਾਂ ਦੇ ਸਮੇਂ ਦੀ ਸਮਾਪਤੀ ਹੈ, ਕੀਰਤਨ ਕਰਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਾਰਿਆਂ ਨੇ ਗੁਰੂ ਕੀ ਫਤਿਹ ਪ੍ਰਵਾਨ ਕਰਨੀ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ
1: ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਸਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਲਖਵਿੰਦਰ ਸਿੰਘ ਜੀ ਦੇ ਜਥੇ ਦਾ, ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੀ ਹੈ ਕਿ 2 ਦੀਵਾਨ ਇਹਨਾਂ ਦੇ ਹੋਰ ਬਾਕੀ ਹਨ। ਇੱਕ ਕੱਲ੍ਹ ਦਾ ਦੀਵਾਨ ਜੋ 7:30 ਤੋਂ 8:30 ਵਜੇ ਤੱਕ ਇਸ ਸਮੇਂ ਹੀ ਹੋਵੇਗਾ, ਅਤੇ ਇੱਕ ਪਰਸੋਂ ਦਾ ਦੀਵਾਨ 7:30 ਤੋਂ 8:30 ਵਜੇ ਤੱਕ ਇਸੇ ਹੀ ਤਰ੍ਹਾਂ ਦੀਵਾਨ ਸੱਜਣਗੇ। ਸੋ ਆਪ ਸਭ ਨੇ ਅਗਲੇ 2 ਦਿਨ ਵੀ ਇੱਥੇ ਹਾਜ਼ਰੀਆਂ ਭਰ ਕੇ ਇਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ ਜੀ। ਸੋ ਇੱਕ ਵਾਰੀ ਫਿਰ ਸਮੂਹ ਸੰਗਤ ਦਾ, ਜੋ ਸਵੇਰ ਤੋਂ ਸਵੇਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ, ਜੋ ਆਪਾਂ ਨੇ ਨਵੀਂ ਇਮਾਰਤ ਦੀ ਸ਼ੁਰੂਆਤ ਵਾਸਤੇ ਜੋ ਗਰਾਊਂਡ ਦੇ ਵਿੱਚ ਜੋ ਗਰਾਊਂਡ ਬ੍ਰੇਕਿੰਗ ਕੀਤੀ, ਜੋ ਟੱਕ ਲਾਏ ਗਏ ਹਨ, ਉਸ ਦੇ ਵਿੱਚ ਵੀ ਹਾਜ਼ਰੀਆਂ ਭਰੀਆਂ, ਸਭ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਗੋਂ ਤੋਂ ਵੀ ਆਪ ਸਭ ਜੀ ਨੂੰ ਬੇਨਤੀ ਹੈ ਕਿ ਤਨ ਮਨ ਧਨ ਦੇ ਨਾਲ ਆਪਾਂ ਸਭ ਨੇ ਰਲ ਮਿਲ ਕੇ ਸੇਵਾ ਕਰਨੀ ਹੈ, ਤਾਂ ਕਿ ਇਹ ਵੱਡਾ ਕਾਰਜ ਜੋ ਹੈ ਇਸ ਨੂੰ ਨੇਪਰੇ ਚਾੜਿਆ ਜਾ ਸਕੇ। ਸੋ ਹੁਣ ਸਮਾਂ ਹੈ ਭਾਈ ਰਾਮ ਸਿੰਘ ਜੀ ਰਫਤਾਰ, ਜੋ ਆਪ ਜੀ ਦੇ ਨਾਲ ਢਾਡੀ ਵਾਰਾਂ ਰਾਹੀਂ ਜੋ ਹੈ ਗੁਰ ਇਤਿਹਾਸ ਅਤੇ ਆਪਣੇ ਕੌਮੀ ਇਤਿਹਾਸ ਸਾਡਾ ਜੋ ਹੈ ਉਸ ਨੂੰ ਆਪ ਜੀ ਦੇ ਸਨਮੁੱਖ ਕਰਦੇ ਹਨ। ਢਾਡੀ ਕਲਾ ਇੱਕ ਬੜੀ ਵਿਲੱਖਣ ਕਲਾ ਹੈ, ਜਿਸ ਦੇ ਵਿੱਚ ਜਿੱਥੇ ਗੁਰ ਇਤਿਹਾਸ ਦੀਆਂ ਬਾਤਾਂ ਪੈਂਦੀਆਂ ਹਨ, ਨਾਲ ਦੀ ਨਾਲ ਸਾਡੇ ਯੋਧਿਆਂ ਦੀਆਂ, ਸਾਡੇ ਇਤਿਹਾਸ ਦੀਆਂ ਗੱਲਾਂ ਬਾਤਾਂ ਜੋ ਹਨ ਉਹ ਇੱਕ ਢਾਡੀ ਕਲਾ ਦੇ ਰਾਹੀਂ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਇਹਨਾਂ 'ਤੇ। ਸੋ ਆਓ ਇਹਨਾਂ ਪਾਸੋਂ 9 ਵਜੇ ਤੱਕ ਜੋ ਹੈ ਢਾਡੀ ਵਾਰਾਂ ਲਈ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੇ ਚਰਨਾਂ ਦੇ ਨਾਲ, ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਜੁੜ ਕੇ ਬੈਠੇ ਹੋ, ਆਓ ਗੁਰੂ ਕੇ ਪਿਆਰਿਓ ਆਪਣੀ ਰਸਨਾ ਨੂੰ ਇੱਕ ਵਾਰ ਫਿਰ ਕਰੋ ਪਵਿੱਤਰ ਤੇ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲੇ ਕੌਮ ਦੇ ਮਹਾਨ ਹੀਰੇ, ਮੇਰੇ ਕਹਿਣ ਤੋਂ ਪਾ ਪਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਸੋ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਘਰ ਜਿਹੜੇ ਰੋਜ਼ਾਨਾ ਔਰ ਜਿਹਨਾਂ ਦਾ ਕੀਰਤਨ ਆਪ ਜੀ ਸਰਵਣ ਕਰਦੇ, ਸੋ ਅੱਜ ਗੁਰੂ ਦਾਤੇ ਦੀ ਨਦਰ ਹੋਈ ਹੈ, ਰਹਿਮਤ ਹੋਈ ਹੈ, ਅੱਜ ਸਾਡੇ ਸਨਮੁਖ ਆ ਕੇ ਉਹ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਆਓ ਗੁਰੂ ਕੇ ਪਿਆਰੇ 20 ਮਿੰਟ ਦਾ ਸਮਾਂ, ਮੈਂ 2 ਕਵਿਤਾ ਮਾਰੇ ਜਾਣਾ ਪੇਸ਼ ਕਰਦਾ, ਉਹ ਵੀ ਥੋੜਾ ਜਿਹਾ ਲੈਕਚਰ ਕਰਕੇ, ਔਰ ਕੋਸ਼ਿਸ਼ ਕਰਾਂਗਾ ਕਿਉਂਕਿ ਸਵੇਰ ਨੂੰ ਪੰਜਾਬ ਚਲੇ ਜਾਣਾ ਹੈ। ਅੱਜ ਅਖੀਰਲਾ ਦੀਵਾਨ ਨੇ, ਗੁਰੂ ਦਾਤਾ ਨਦਰ ਕਰੇ। ਆਓ ਕਵੀ ਲਿਖਦਾ, ਜੋ ਤਿੱਖੀਆਂ 2 ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ, ਲਿੜ ਸਕਦਾ ਹਰ ਕੋਈ ਫੁੱਲਾਂ ਤੇ ਕੰਢੀਆਂ ਤੇ ਸੋਣਾ ਔਖਾ ਏ, 9 ਸਾਲ ਦੀ ਬਾਲ ਅਵਸਥਾ ਚ ਪਿਤਾ ਸ਼ਹੀਦ ਕਰਵਾਉਣਾ ਔਖਾ ਏ, ਤਨ ਕਲਗੀ ਵਾਲੇ ਨੇ 4 ਵਾਰੇ, ਤਨ ਕਲਗੀ ਵਾਲੇ ਨੇ 4 ਵਾਰੇ ਪੁਤਿਕ ਮਰਵਾਉਣਾ ਔਖਾ ਏ, ਗੱਲ ਮੂੰਹ ਨਾ ਕਰਨ ਸਿਖਾਲੀ ਏ, ਪਰ ਪੰਛੀ ਬੋਲ ਪਗਾਉਣਾ ਔਖਾ ਏ। ਗੁਰੂ ਕਲਗੀ ਵਾਲੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਉੱਤੇ ਅੱਜ ਗੁਰੂ ਕੇ ਪਿਆਰੇ ਚੌਧਰੀ ਡੱਲੇ ਦੇ ਇਲਾਕੇ ਵਿੱਚ ਗਏ ਨੇ। ਚੌਧਰੀ ਡੱਲੇ ਨਾਲ ਏ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ, ਚੌਧਰੀ ਡੱਲਿਆ ਆਪਾਂ ਤੇਰੇ ਖੇਤਾਂ 'ਚ ਜਾਣਾ। ਕਹਿਣ ਲੱਗੇ, ਦਾਤਾ ਜਿਹੜੇ ਖੇਤ ਨਹੀਂ ਨੇ ਉੱਥੇ ਜੰਗਲ ਵੇਲਾ। ਗੁਰਦੇਵ ਕਹਿੰਦੇ, ਬਿਲਕੁਲ ਨਹੀਂ, ਉੱਥੇ ਬਾਗ ਲੱਗਣੇ ਨੇ। ਔਰ ਜਿਹੜੇ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਚੌਧਰੀ ਡੱਲੇ ਨਾਲ ਗੱਲਾਂ ਕੀਤੀਆਂ, ਕਵੀ ਲਿਖਦਾ ਕਿ ਦਾਤਾ ਜੀ ਕਹਿਣ ਲੱਗੇ, ਸਭ ਤੋਂ ਉੱਤਮ ਮਾਲਵਾ ਦੇਸ਼, ਖੁਸ਼ ਹੋ ਬੋਲੇ ਦਸ਼ਮੇਸ਼। ਕਹਿਣ ਲੱਗੇ, ਮਾਲਵਾ ਦੇਸ਼ ਬਹੁਤ ਹੀ ਸੋਹਣਾ, ਉੱਤਮ ਏ, ਬਹੁਤ ਵਧੀਆ ਹੈ। ਕਹਿਣ ਲੱਗੇ, ਦਾਤਾ ਇੱਥੇ ਕੀ ਹੋ ਸਕਦਾ ਹੈ? ਗੁਰਦੇਵ ਕਹਿੰਦੇ, ਦਰਅਸਲ ਆੜੂ ਅੰਬ ਕਾਕੜੀ ਵੇਲਾ, ਬਾਗ ਬਣੇਗਾ ਜੰਗਲ ਵੇਲਾ। ਕਿ ਚੌਧਰੀ ਡੱਲਿਆ, ਜਿਹੜਾ ਜੰਗਲ ਏ ਨਾ, ਇੱਥੇ ਅੰਬ ਲੱਗਣਗੇ, ਆੜੂ ਲੱਗਣਗੇ, ਬਾਗ ਹੀ ਬਾਗ ਹੋਣਗੇ। ਡੱਲਾ ਸੁਣ ਕੇ ਹੱਸ ਪਿਆ, ਕਹਿੰਦਾ, ਦਾਤਾ ਅੱਜ ਤੇ ਇੱਥੇ ਉਜਾੜ ਏ, ਜੰਗਲ ਵੀ ਬੜੇ ਨੇ। ਡੱਲੇ ਸੁਣ ਕੇ ਮੰਨੀ ਹਾਸੀ, ਸਾਬੋ ਬਣੇਗੀ ਗੁਰੂ ਕੀ ਕਾਸੀ। ਗੁਰਦੇਵ ਕਹਿੰਦੇ, ਤੇਰੀ ਤਲਵੰਡੀ ਸਾਬੋ ਇਹ ਜੂਨੀ ਵਾਟੀ ਸਿੱਖਾਂ ਦੀ ਹੋਇਆ ਕਰੇਗੀ। ਇੱਥੋਂ ਸਿੱਖ ਸੰਥਿਆ ਲੈ ਕੇ ਬਹੁਤ ਵੱਡੇ ਵੱਡੇ ਗ੍ਰੰਥੀ ਗਿਆਨੀ ਬਣਿਆ ਕਰਨਗੇ। ਔਰ ਦਾਤਾ ਜੀ ਇੱਥੇ 9 ਮਹੀਨੇ 9 ਦਿਨਾਂ ਤੇ 9 ਘੜੀਆਂ ਰਹੇ ਨੇ। ਤੇ ਗੁਰੂ ਕੇ ਪਿਆਰਿਓ, ਇਸ ਧਰਤੀ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਕੇ ਤੇ ਗੁਰੂ ਦਾਤਾ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਗਿਆ। ਹੁਣ ਮਾਤਾ ਸੁੰਦਰ ਕੌਰ ਜੀ ਇਹ ਦਿੱਲੀ ਦੀ ਧਰਤੀ ਤੋਂ ਆਏ, ਨਾਲ ਭਾਈ ਮਨੀ ਸਿੰਘ ਨੇ, ਨਾਲ ਦਿੱਲੀ ਦੀਆਂ ਸੰਗਤਾਂ ਨੇ। ਹੁਣ ਇਹਨਾਂ ਨੂੰ ਪਤਾ ਤੇ ਲੱਗਿਆ ਕਿ ਬਾਬਾ ਅਜੀਤ ਸਿੰਘ, ਬਾਬਾ ਜੀ ਹਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸ਼ਹੀਦ ਹੋ ਚੁੱਕੇ ਨੇ। ਪਰ ਕੀ ਵੇਖਦੇ ਨੇ ਆ ਕੇ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ, ਪਰ ਗੁਰੂ ਗੋਬਿੰਦ ਸਿੰਘ ਦੀ ਗੋਦੀ ਖਾਲੀ ਏ। ਕਹਿੰਦੇ ਨੇ, ਕਦੇ ਸੱਜੇ ਵੇਖਦੇ ਨੇ, ਕਦੇ ਖੱਬੇ ਵੇਖਦੇ ਨੇ। ਆ ਤੱਕੋ ਮਾਤਾ ਸੁੰਦਰ ਕੌਰ ਜੀ ਜਦੋਂ 4 ਸਪਹਿਰੇ ਵੇਖਦੇ ਨੇ ਨਾ, ਤੇ ਕਲਗੀ ਵਾਲੇ ਪਾਤਸ਼ਾਹ ਪੁੱਛਦੇ ਨੇ ਕਿ ਸੁੰਦਰ ਕੌਰ ਕੀ ਭਾਲਦੀ ਏ? ਕਹਿਣ ਲੱਗੇ, ਮੈਨੂੰ ਆਪਣੇ ਲਾਲ ਨਹੀਂ ਦਿਸਦੇ, ਮੇਰੇ 4 ਲਾਲ ਕਿੱਥੇ ਨੇ? ਤੱਕ ਮਾਤਾ ਸੁੰਦਰ ਕੌਰ ਜੀ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਨਾਲ ਚੰਦ ਗੱਲਾਂ ਸਾਂਝੀਆਂ ਇਉਂ ਕਰਨ ਜਾ ਰਹੇ ਨੇ।

ਮੇਰੇ ਦਿਸਦੇ ਨੀ ਰਾਜ ਉਦੋਂ ਲਾਰੇ, ਮਾਂ ਵਰਗਾ ਕਨਖਾਮਾ ਬੂਟਾ ਮੈਨੂੰ ਨਜ਼ਰ ਨਹੀਂ ਆਵੇ। ਜਿੱਥੋਂ ਲੈ ਕੇ ਸ਼ਾਹ ਆਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਮੁਰਝਾਉਂਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਵੇ। ਪਰ ਗੁਰੂ ਕੇ ਪਿਆਰਿਓ ਮਾਂ ਦੀ ਮਮਤਾ ਏ ਨਾ, ਹੁਣ ਜਦੋਂ ਮਾਤਾ ਸੁੰਦਰ ਕੌਰ ਜੀ ਪੁੱਛਦੇ ਨੇ ਕਲਗੀ ਵਾਲਿਆ ਮੇਰੇ ਲਾਲ ਕਿੱਥੇ ਨੇ, ਤੇ ਜਿਹੜੀਆਂ ਸੰਗਤਾਂ ਨੂੰ ਪਤਾ ਹੈ ਕਿ ਅੱਜ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਦਾ ਕੀ ਜਵਾਬ ਦੇਣਗੇ। ਪਰ ਗੁਰੂ ਕੇ ਪਿਆਰਿਓ ਕਲਗੀ ਵਾਲੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਸੁੰਦਰ ਕੌਰੇ ਮੈਂ ਪਰਮਾਤਮਾ ਨੇ ਇੱਕ ਸੌਦਾ ਕੀਤਾ, ਉਸ ਸੌਦੇ ਵਿੱਚ ਮੈਨੂੰ ਨਫਾ ਬੜਾ ਮਿਲਿਆ। ਕਹਿਣ ਲੱਗੇ ਕਿਹੋ ਜਿਹਾ ਸੌਦਾ? ਕਹਿਣ ਲੱਗੇ ਹਰ ਬੰਦਾ ਚਾਹੁੰਦਾ ਕੋਈ ਨਾ ਕੋਈ ਨਹੀਂ ਮੈਨੂੰ ਨਫਾ ਮਿਲੇ, ਕੁਝ ਨਾ ਕੁਝ ਫਾਇਦਾ ਹੋਵੇ। ਮੈਂ ਅਕਾਲ ਪੁਰਖ ਨੂੰ ਆਖਿਆ ਸੀ ਮੇਰੇ ਚਾਰ ਲੈ ਲਾ, ਮੈਨੂੰ ਲੱਖਾਂ ਦੇ ਦੇ। ਕਹਿਣ ਲੱਗੇ ਦਾਤਾ ਮੈਂ ਸਮਝੀ ਨਹੀਂ, ਕਿਉਂਕਿ ਗੁਰੂ ਕੇ ਪਿਆਰੇ ਭਾਈ ਵੀਰ ਸਿੰਘ ਜੀ ਲਿਖਦੇ ਨੇ। ਕਹਿਣ ਲੱਗੇ ਗੁਰੂ ਕਲਗੀ ਵਾਲੇ ਪਾਤਸ਼ਾਹ ਸਿੱਖੋ ਇੱਕ ਚੀਜ਼ ਲੁਕੋ ਕੇ ਲੈ ਗਿਆ, ਕਿਉਂਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਭਾਵੇਂ ਪਰਿਵਾਰ ਵਾਰਿਆ, ਪਰ ਕਿਹੜੀ ਚੀਜ਼ ਹੈ ਜਿਹੜੀ ਲੁਕੋ ਕੇ ਲੈ ਗਿਆ? ਉਹ ਅੱਖਾਂ ਦੇ ਹੰਝੂ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਚਮਕੌਰ ਦੀ ਧਰਤੀ ਉੱਤੇ ਬਾਬਾ ਅਜੀਤ ਸਿੰਘ, ਬਾਬਾ ਜਿਹਾਰ ਸਿੰਘ ਸ਼ਹੀਦ ਹੋਏ, ਪਰ ਅੱਖਾਂ 'ਚ ਹੰਝੂ ਨਹੀਂ ਕੱਢਿਆ, ਸਾਹਮਣੇ ਪੁੱਤਰਾਂ ਦੇ ਛਾਤੀ 'ਚ ਪਰ ਤੀਰ ਵੱਜਦੇ ਨਹੀਂ। ਜਦੋਂ ਨੂਰੇ ਮਾਈ ਜਾ ਕੇ ਕਹਿੰਦਾ ਕਿ ਕਲਗੀ ਵਾਲੇ ਪਾਤਸ਼ਾਹ ਤੇਰੇ ਲਾਲ ਨਿਯਮ ਚਿਣਕੇ ਜਾਲਮਾਂ ਨੇ ਸ਼ਹੀਦ ਕਰ ਦਿੱਤੇ ਨੇ, ਤੇ ਕਲਗੀ ਵਾਲਾ ਪਾਤਸ਼ਾਹ ਫਿਰ ਚਕਾਰੇ ਛੱਡਦਾ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਅੱਖਾਂ ਦੇ ਹੰਝੂ ਕਲਗੀ ਵਾਲੇ ਪਾਤਸ਼ਾਹ ਲੁਕੋ ਕੇ ਲੈ ਗਏ, ਪਰ ਅੱਜ ਅੱਖਾਂ 'ਚ ਹੰਝੂ ਜ਼ਰੂਰ ਆਉਂਦੇ ਹੁੰਦੇ ਨੇ ਜਦੋਂ ਸਿੱਖ ਸਿੱਖ ਨਾਲ ਲੜਦਾ। ਅੱਜ ਮੇਰਾ ਕਲਗੀ ਵਾਲਾ ਪਾਤਸ਼ਾਹ ਦੇ ਅੱਖਾਂ 'ਚ ਹੰਝੂ ਜ਼ਰੂਰ ਵਗਦੇ ਨੇ। ਇਹ ਮੈਂ ਇਹਨਾਂ ਦੇ ਬਦਲੇ ਚਾਰ ਪੁੱਤ ਵਾਰੇ ਸੀ। ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਕਿ ਸੁੱਖ ਕੇ ਅਕਾਲ ਪੁਰਤੋਂ ਲੈ ਸੀ ਮੈਂ ਚਾਰ ਬੇਟੇ, ਪਰ ਦੇਸ ਕੌਮ ਦੇ ਲੇਖੇ ਨੇ ਲਾ ਦਿੱਤੇ। ਸੁੰਦਰ ਕੌਰੇ ਸੁੱਖਾਂ ਸੁੱਖ ਕੇ ਲੈ ਸੀ ਮੈਂ ਚਾਰ ਬੇਟੇ, ਉਹ ਮੈਂ ਦੇਸ ਕੌਮ ਦੇ ਲੇਖੇ ਲਾ ਦਿੱਤੇ, ਪਰ ਸਵਾ ਸਵਾ ਲੱਖ ਨਾਲ ਉਹ ਲੜ ਗਏ ਨੇ ਤੇ ਚੰਡੇ ਕੇਸਰੀ ਉੱਚੇ ਚਲਾ ਦਿੱਤੇ। ਵੇਖ ਕਿੰਨੇ ਝੰਡੇ ਝੁਲਦੇ ਨੇ ਨਾ, ਇਹ ਕਿਹਨਾਂ ਦੀ ਕਿਰਪਾ? ਤੇਰੇ ਪੁੱਤਰਾਂ ਦੀ। ਤੇ ਨਾਲੇ ਮੈਂ ਅਕਾਲ ਪੁਰਖ ਨੂੰ ਆਖਿਆ ਸੀ ਚਾਰ ਲੈ ਕੇ ਮੈਨੂੰ ਹਜ਼ਾਰਾਂ ਦੇ ਦੇ, ਆ ਵੇਖ ਤੇਰੇ ਪੁੱਤ ਬੈਠੇ ਨੇ ਤੇ ਤੇਰੀਆਂ ਧੀਆਂ ਬੈਠੀਆਂ ਨੇ। ਅੱਜ ਇਹਨਾਂ ਦੇ ਵਿੱਚੋਂ ਮੈਂ ਆਪਣੇ ਪੁੱਤਰ ਤੇ ਧੀਆਂ ਵੇਖਦਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ ਜਿਹੜੇ ਛੋਟੇ ਛੋਟੇ ਲਾਲ ਆਉਂਦੇ ਨੇ, ਸਿੱਖ ਉਹਨਾਂ ਦੇ ਸਿਰ ਤੇ ਦੁਮਾਲੇ ਸਿਆ ਕੇ ਲਿਆਉਂਦੇ ਨੇ। ਗੁਰਦੇਵ ਕਹਿੰਦੇ ਉਹਨਾਂ ਦੇ ਵਿੱਚੋਂ ਮੈਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ, ਜਿਹੜੇ ਨੌਜਵਾਨ ਦੁਮਾਲੇ ਸਿਆ ਕੇ ਆਉਂਦੇ ਨੇ, ਮੈਨੂੰ ਉਹਨਾਂ ਦੇ ਵਿੱਚੋਂ ਬਾਬਾ ਅਜੀਤ ਸਿੰਘ, ਬਾਬਾ ਜਿਹਾਰ ਸਿੰਘ ਦਿਖਦਾ। ਕਹਿਣ ਲੱਗੇ ਮੇਰੇ ਪੁੱਤ ਨੇ, ਮੇਰੀਆਂ ਧੀਆਂ ਨੇ, ਇਨ ਪੁੱਤਰ ਨੇ ਕਿ ਅਸੀਸ ਪਾਰਾ ਔਰ ਦੀ ਇਹ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪੁੱਤਰਾਂ ਧੀਆਂ ਦੇ ਵਿਆਹ ਤੇ ਕੋਈ ਰੁਪਈਏ ਵਾਰਦਾ, ਕੋਈ ਡਾਲਰ ਵਾਰਦਾ, ਕੋਈ ਪੌਣ ਵਾਰਦਾ, ਪਰ ਮੇਰੇ ਦਾਤੇ ਨੇ ਸਾਡੇ ਸਿਰ ਤੋਂ ਦੀ ਚਾਰ ਪੁੱਤ ਵਾਰ ਦਿੱਤੇ। ਆਓ ਗੁਰੂ ਕਲਗੀ ਵਾਲੇ ਪਾਤਸ਼ਾਹ ਮਾਤਾ ਸੁੰਦਰ ਕੌਰ ਦੀਆਂ ਗੱਲਾਂ ਦਾ ਜਵਾਬ ਸਾਡੇ ਵੱਲੋਂ ਗੱਲ ਕਰਕੇ ਕਹਿ ਰਹੇ ਨੇ ਕਿ ਇਹਨਾਂ ਪੁੱਤਰਾਂ

0: ਤਵੀ ਸ਼ਹੀਦ ਤੇ ਸ਼ਹੀਦ ਲਾਲ ਨੇ
1: ਸਦਕੇ ਭਮਦੀ ਤੇਰੇ ਉਪਕਾਰ ਦੇ, ਸਦਕੇ ਭਮਦੀ ਤੇਰੇ ਉਪਕਾਰ ਦੇ, ਇਹਨਾਂ ਪੁੱਤਰਾਂ ਤੋਂ ਚਾਰੇ ਲਾਲ ਵਾਰ ਦੇ, ਇਹਨਾਂ ਪੁੱਤਰਾਂ ਤੋਂ ਚਾਰੇ

ਰੱਖਿਆ ਭਰੋਸਾ ਮੈਂ ਇੱਕੋ ਨਿਰੰਕਾਰ ਤੇ ਇਹਨਾਂ ਪੁੱਤਰਾਂ ਤੋਂ ਚਾਰੇ ਲਾਲ ਵਾਰ ਤੇ। ਸੁੰਦਰ ਕੋਰੇ ਆ ਇਹਨਾਂ ਵੱਲ ਵੇਖ ਜਿਹੜੇ ਹਜ਼ਾਰਾਂ ਬੈਠੇ ਨੇ ਨਾ, ਇਹ ਤੇਰੇ ਪੁੱਤਰ ਧੀਆਂ ਨੇ। ਸਰਵੰਸ ਗਵਾ ਕੇ ਦਰਦੀਆਂ ਦਾ ਸੰਗਤੇ ਦਰਦ ਗਵਾ ਕੇ ਦੱਸਿਆ ਸੀ। ਆਪਾਂ ਪੁੱਤ ਵਿਆਹ ਕੇ ਹੱਸਦੇ ਹਾਂ ਪਰ ਮਾਹੀ ਪੁੱਤ ਮਰਵਾ ਕੇ ਹੱਸਿਆ ਸੀ। ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ। ਸੋ ਦੱਸ ਇਹਨਾਂ ਕੁਝ ਕਹਿੰਦਾ ਖੇਮਾ ਦਾ ਜੱਚ ਕੇ। ਸੋ ਕੋਟਨ ਕੋਟਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਉਂਕਿ ਜਿਨ੍ਹਾਂ ਦੀ ਕਿਰਪਾ ਦੇ ਨਾਲ 30-35 ਸਾਲਾਂ ਤੋਂ ਅਸੀਂ ਸਟੇਜਾਂ ਤੇ ਖੜ ਕੇ ਸੇਵਾ ਕਰ ਰਹੇ ਹਾਂ। ਧੰਨਵਾਦ ਹੈ ਗੁਰੂ ਘਰ ਦੇ ਪ੍ਰਬੰਧਕ ਜਨ ਵੀਰ।

0: ਰਹਿੰਦਾ ਜਿਹਨਾਂ ਨੇ ਦੋ ਹਫ਼ਤੇ ਸੇਵਾ ਦਾ ਮੌਕਾ ਦਿੱਤਾ। ਧੰਨਵਾਦ ਕਰਦੇ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਸਾਡੇ ਜਿੰਨੇ ਵੀ ਗ੍ਰੰਥੀ ਸਾਹਿਬਾਨ ਨੇ, ਗੁਰੂ ਕੇ ਵਜ਼ੀਰ ਨੇ, ਉਹਨਾਂ ਨੇ ਬੜਾ ਸਾਥ ਦਿੱਤਾ, ਅਤੇ ਨਾਲ ਰੱਬ ਵਰਗੀਆਂ ਸੰਗਤਾਂ ਦਾ ਤੁਹਾਡਾ ਪਿਆਰ ਹੀ ਕਿ ਤੁਸੀਂ ਤਹਾਂ ਤੋਂ ਖੁਸ਼ ਹੋ ਕੇ ਬੇਅੰਤਰ ਦਾਸੇ ਅਰਦਾਸਾਂ ਵੀ ਕਰਵਾਉਂਦੇ ਹੋ। ਸੋ ਗੁਰੂ ਦਾਤਾ ਕਿਰਪਾ ਕਰੇ, ਜੋ ਗਲਤੀਆਂ ਨੇ ਉਹ ਸਾਡੀਆਂ ਝੋਲੀਆਂ 'ਚ ਪਾ ਦਿਓ, ਚੰਗੇ ਗੁਣ ਹਿਰਦੇ 'ਚ ਵਸਾ ਲੈਣੇ। ਭਾਈ ਰਾਮ ਸਿਰ ਅਵਤਾਰ ਨਕੋਦਰ ਵਾਲਿਆਂ ਦਾ ਢਾਡੀ ਜਥਾ ਇੰਨੀ ਅੱਜ ਦੀ ਸੇਵਾ ਕਰਦਾ ਹੋਇਆ, ਸੋ ਇਹਨੂੰ ਪੰਜਾਬ ਰਵਾਨਾ ਹੋ ਰਿਹਾ। ਸੋ ਗਲਤੀਆਂ ਮਾਫ਼ ਕਰਿਓ, ਪਰ ਜਿਹੜੇ ਚੰਗੇ ਗੁਣ ਨੇ ਉਹਨੂੰ ਹਿਰਦੇ ਧਾਰਨ ਕਰਕੇ ਗੁਰੂ ਦਾਤਾ ਦੀਆਂ ਸੋ ਖੁਸ਼ੀਆਂ ਪ੍ਰਾਪਤ ਕਰਿਓ। ਆਓ ਸਾਰੀਆਂ ਸੰਗਤਾਂ ਇੱਕ ਰਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤਮ ਪੈ ਅਰਦਾਸ, ਜੀਓ ਪਿੰਡ ਸਭ

ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰੇ ਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਕੋ। ਤੂੰ ਠਾਕੁਰ ਉੱਚ ਭਗਵਾਨਾ, ਸੁਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸੁਹੀ ਮਹਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋਂ ਸੋ ਪ੍ਰਭ ਆਪਣਾ ਸਵਾਮੀ, ਸਗਲ ਕਟਾਂਕਾ ਅੰਤਰ ਜਾਮੀ ਰਹੋ। ਚਰਨ ਕਮਲ ਸਿਓ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸਾਹਿਬ ਜੀ ਦੇ ਸਜੇ ਹੋਏ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਵਡਭਾਗੇ ਹਾਂ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੇ ਅੰਦਰ ਆਪ ਜੀ ਜੁੜਮਿਲ ਬੈਠੇ ਹੋ, ਸਰਵਣ ਕਰ ਰਹੇ ਸੀ ਢਾਡੀ ਵਾਰਾਂ ਗੁਰ ਇਤਿਹਾਸ। ਧੰਨਵਾਦ ਹੈ ਸਤਿਕਾਰਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ ਅਤੇ ਉਹਨਾਂ ਦੇ ਸਮੁੱਚੇ ਢਾਡੀ ਜਥੇ ਦਾ। ਦੋ ਕੁ ਵੀਕਾਂ ਦਾ ਆਪਣੇ ਪਾਸ ਇਹਨਾਂ ਦਾ ਪ੍ਰੋਗਰਾਮ ਸੀ ਔਰ ਸਵੇਰ ਨੂੰ ਇਹ ਜਥਾ ਮੁਲਕ ਪੰਜਾਬ ਵਾਪਸੀ ਕਰ ਰਿਹਾ ਹੈ ਗੁਰੂ ਪਾਤਸ਼ਾਹ ਮਿਹਰ ਕਰਨ। ਫਿਰ ਸਬੱਬ ਬਣੇ ਦੁਬਾਰਾ ਆਉਣ ਔਰ ਇਸੇ ਤਰ੍ਹਾਂ ਗੁਰ ਇਤਿਹਾਸ ਢਾਡੀ ਵਾਰਾਂ ਦੇ ਨਾਲ ਸੰਗਤਾਂ ਦੀ ਸੇਵਾ ਕਰਨ। ਇਹ ਗੁਰੂ ਚਰਨਾਂ ਦੇ ਵਿੱਚ ਅਰਦਾਸ, ਸਮੁੱਚੇ ਜਥੇ ਦੇ ਸਿਰ 'ਤੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਤੋ ਗੁਰੂ ਪਿਆਰਿਓ, ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਅੱਜ ਦੇ ਵਿਸ਼ੇਸ਼ ਸਮਾਗਮ, ਕਿਉਂਕਿ ਦੁਪਹਿਰ ਲਗਭਗ 1 ਵਜੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਦੀ ਮੌਜੂਦਗੀ ਦੇ ਵਿੱਚ ਗੁਰੂ ਚਰਨਾਂ ਦਾ ਊਟ ਆਸਰਾ ਲੈ ਕੇ ਜੋ ਨੀਂਹ ਪੱਥਰ ਰੱਖੇ ਗਏ। ਤੋ ਪਾਤਸ਼ਾਹ ਮਿਹਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੇਵਾਵਾਂ ਚੱਲਣੀਆਂ ਹਨ। ਤੋ ਹਜ਼ਾਰਾਂ ਸੰਗਤਾਂ ਨੇ ਅੱਜ ਦੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਹੈ। ਪਾਤਸ਼ਾਹ ਮਿਹਰ ਕਰਨ, ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖਣ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹਦੇ ਨਾਲ ਹੀ ਚੱਲ ਰਹੇ ਜੋ ਸਮਾਗਮ ਸਨ ਉਹਨਾਂ ਦੀ ਸੰਪੂਰਨਤਾ ਹੈ ਜੋ ਅੱਜ ਸ਼ਾਮ ਦੇ ਦੀਵਾਨ ਸਨ। ਤੋ ਬੇਨਤੀ ਹੈ ਵੀ 2 ਦਿਨ ਦੇ ਸਮਾਗਮ ਆਪ ਹੋਰ ਨੇ, ਜਿਵੇਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਰੋਜ਼ਾਨਾ ਆਪ ਜੀ ਜਾਣਦੇ ਹੋ ਹਾਜ਼ਰੀਆਂ 15 ਤਰੀਕ ਤੋਂ ਭਰ ਰਹੇ ਆ, 7:30 ਤੋਂ 8:30, ਕੱਲ੍ਹ ਔਰ ਪਰਸੋਂ 2 ਦਿਨ ਦੇ ਦੀਵਾਨਾਂ ਦੇ ਵਿੱਚ ਉਹਨਾਂ ਦੀਆਂ ਹਾਜ਼ਰੀਆਂ ਹੋਰ ਨੇ। ਤੋ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਤੋ ਅੱਜ ਦੇ ਸਮਾਗਮਾਂ ਦੀ ਸੰਪੂਰਨਤਾ ਹੈ, ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕੇ ਲੰਗਰ ਸਾਰੀ ਸੰਗਤ ਵਾਸਤੇ ਤਿਆਰ ਨੇ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਜੁੜ ਮਿਲ ਬੈਠੀ ਸਾਰੀ ਸੰਗਤ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਨੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ। ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁੱਤ ਬੰਧਵ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਇ। ਮਾਤ ਪਿਤਾ ਸੁੱਤ ਬੰਧਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਇ। ਸੁਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹ ਨਗਣੇ।

ਘਰ ਆਇਆ ਪੂਰੇ ਗੁਰਿਆਣਿਆਂ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰਿਆਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰਮਿਲਿਆ ਆਪ ਗਵਾਇਆ। ਹਉਮੈ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰਿ ਰਾਇਆ। ਰਾਮ ਗੁਰ ਕੈ ਬਚਨ ਹਰ ਪਾਇਆ ਰਹਾਉ। ਮੇਰੇ ਹੀ ਰਹਿ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ। ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ ਜਿਨ ਵਿਛੁੜਿਆ ਹਰ ਗਲ ਲਾਇਆ। ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ। ਸਹਿਜ ਆਨੰਦ ਭਇਆ ਮਨ ਮੋਰੈ ਗੁਰ ਆਗੈ ਆਪ ਵਿਚ ਆਇਆ। ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ। ਆਬ ਨਾਨਕ ਸ਼ਰਨਾਗਤ ਆਈ ਹਰ ਰਾਖੋ ਰਾਜ ਹਰ ਪਾਇਆ। ਗੌੜੀ ਪੂਰਬੀ ਮਹੱਲਾ ਚੌਥਾ। ਗੁਰਮਤ ਬਾਜੈ ਸ਼ਬਦ ਅਨਾਹਦ ਗੁਰਮਤ ਮਨੁਆ ਗਾਵੇ। ਵੱਡ ਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਗੁਰੂ ਲਿਵਲਾਵੇ। ਗੁਰਮੁਖ ਹਰ ਲਿਵਲਾਵੇ ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ। ਹਮ ਮਲ ਮਲ ਤੂੰ ਪਾਮ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ। ਹਿਰਦੈ ਗੁਰਮਤ ਰਾਮ ਰਸਾਇਣ ਜਿਹਵਾ ਹਰ ਗੁਣ ਗਾਵੇ। ਮਨ ਰਸਕ ਰਸਕ ਹਰ ਰਸ ਆ ਖਾਨੇ ਫਿਰ ਬੋਰ ਨ ਭੂਖ ਲਗਾਵੇ।

ਧਰਮ ਸਾਧ ਕਿਰਪਾਲ ਦਿਆਲ ਕੁਪਿੰਦ ਸਾਦਾ ਮੇ ਇਹ ਹਮਰੀ ਜਿੰਦ ਕਿਰਪਾ ਨਿਧ ਕਿਰਪਾ ਤਿਆਬੂ ਸਾਧ ਸੰਗਤਾਂ ਬੈਠਣ ਪਾਵੋ ਮੋਹੇ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਕੌੜੀ ਕੁਆਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਕੁਰਮੰਤ ਤਜ ਅਭਿਮਾਨ ਪਏ ਨਿਰਪੈਰ ਆਠ ਪੈਰ ਪੂਜੋ ਕੁਰਪੈਰ ਅਬ ਮਤ ਬਿਨਸੀ ਦੁੱਟ ਬਖਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾ ਸਹਿਜ ਸੁਖ ਅਨੰਦ ਨਿਤਾਨ ਰੱਖਣ ਹਰ ਰੱਖ ਲੇ ਨਿਤਾਨ ਦੁਖ ਦਰਦ ਬਿਨਸੇ ਪੈ ਪਰਮ ਆਪਣ ਜਾਨ ਰੱਖੇ ਕਰ ਕਰਮ ਪੇਖੈ ਬੋਲੇ ਸੁਣੇ ਸਭ ਆਪ ਸਦਾ ਸੰਗ ਤਾਕੋ ਮਨ ਜਾਪ ਸੰਤ ਪ੍ਰਸਾਦ ਪਿਓ ਪ੍ਰਗਾਸ ਪੂਰ ਰਹੇ ਏਕ ਗੁਣਤਾਸ ਕਹਿਤ ਪਵਿੱਤਰ ਸੁਨਤ ਪੁਨੀਤ ਗੁਣ ਗੋਬਿੰਦ ਕਾਵੇ ਨਿਤਨੀਤ ਕਹੁ ਨਾਨਕ ਜਾ ਕੋ ਹੋ ਕਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਕੌੜੀ ਕੁਆਰੀ ਮਹੱਲਾ ਪੰਜਵਾਂ ਬੰਧਨ ਤੋੜ ਫਲਾਵੇ ਰਾਮ ਮਨ ਮੈਂ ਲਾਕੋ ਮਨ ਮੈਂ ਲਾਗੈ ਸਾ ਧਿਆਨ ਮਿਟੈ ਕਰੇ ਸਾ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀ ਹੈ ਸੋ ਸੁਖਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾ ਫੈ ਰਹਾਉ

ਛੁੱਟੀ ਦਿਲਬਾੜ ਜਿਉਂ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ।

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਅਕਲਾ ਕਰੋ, ਸੱਚੇ ਸਭ ਤਾਣ ਸੱਚੇ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਾਲ।

0: ਕੱਚ ਨਿਕਾਚ ਮਹਲਾ ਪਹਿਲਾ।
1: ਵੱਡੀ ਵੜਿਆ ਜਾ ਵੱਡਾ ਨਾਓ, ਵੱਡੀ ਵੜਿਆ ਜਾ ਸੱਚ ਨਿਆਓ, ਵੱਡੀ ਵੜਿਆ ਜਾ ਨੈਚਲ ਥਾਓ, ਵੱਡੀ ਵੜਿਆ ਜਾਣੇ ਲਾਓ, ਵੱਡੀ ਵੜਿਆ

ਪੌੜੀ ਨਾਰੰਗ ਜੀ ਉਪਾਇ ਕਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੈ ਚੁਣਵਾ ਕੱਢੇ ਜਜਮਾਲਿਆ ਥਾਉ ਨਾ ਪੈਨ ਕੂੜਿਆ ਮੋਕਾਲੇ ਦੋਜ਼ਕ ਚਾਲਿਆ ਤੇਰੇ ਨਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ।

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦੂ

0: ਨਾਨਕ ਬੂਜਨ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ।

ਦਿਹਾੜੀ ਆਪਣੇ ਭੋਗ ਭੋਗ ਕੇ ਬਸਮੜ ਪੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚੀਆ ਬੈਲੇਖਾ ਕਰ ਸਮਝਾਇਆ। ਥਾਉ ਨੇ ਪੌ ਦੇਣ ਸੁਣਿਆ ਕਿਆ ਰੁਆਇਆ ਮਨ।

ਮਹੱਲਾ ਪਹਿਲਾ ਭੈ ਵਿੱਚ ਪਵਣੈ ਸਦਵਾਓ ਭੈ ਵਿੱਚ ਚਲੇ ਲਗ ਦਰੀਆ ਭੈ ਵਿੱਚ ਅਗਨ ਕੱਢੈ ਵੇਗਾ ਭੈ ਧਰਤੀ ਦੱਬੀ ਪਾ ਭੈ ਵਿੱਚ ਇੰਦ ਫਰੈ ਸਿਰ ਪਾਰ ਭੈ ਵਿੱਚ ਰਾਜਾ ਤਰਨ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁਸਰਨਾਥ ਭੈ ਵਿੱਚ ਅਡਾਣੇ ਆਕਾਸ ਭੈ ਵਿੱਚ ਜੋਧ ਮਹਾ

ਬੜੀ ਨਦਰ ਕਰੇ ਜੀ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜਿਉ ਬਤੇ ਜਨਮ ਭਰਮਿਆ ਤਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸਚੋ ਸਚ

ਘੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ।

0: ਵਾਇਨ ਚੇਲੇ ਨੱਚਣ ਗੁਰ ਪੈਰ ਗਲਾਇਨ ਫੇਰਨ ਸਿਰ
1: ਉਡ ਉਡ ਰਾਵਾ ਝਾਟੇ ਪਾਏ ਵੇਖੇ ਲੋਕ ਸੈ ਕਰ ਜਾਏ।

से चले सिरोए उड़ना जाही सिदना।

ਕੁਮਾਰੀ ਨਾਉ ਤੇਰਾ ਨਿਰੰਕਾਰ ਹੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸਦਾ ਦੇ ਖਾਜੇ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ

ਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ

ਵਿੱਚ ਨਰਕ ਸੁਰਗਵਤਾ ਹਾਂ ਵਿੱਚ ਅਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਐ ਹਾਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਣਸੀ

लखन प्रमाण लखत

ਪੌੜੀ ਸੱਚਾ ਸਾਹਿਬ ਇੱਕ ਤੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਤਨੀ ਸੱਚ ਕਮਾਇਆ ਸਤ ਗੁਰ ਮਿਲੇ ਸੱਚ ਪੈਜਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ ਮਨਮੁਖੀ ਜਨਮ ਗਵਾਇਆ

ਬੜੀ ਗੱਡੀ ਲੱਦੀ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀ ਹੈ ਖਾਤ।

ਕੂੜਾ ਲਾਲਚ ਛੱਡੀ ਉਹ ਇੱਕ ਮਨ ਲੱਖ ਧਿਆਈ ਹੈ ਫਲ ਤੇ ਵੇਹੋ ਪਾਈ ਜਿਵੇ ਹੀ ਕਰ ਕਮਾਈ ਹੈ ਜੇ ਹੋਵੇ ਪ੍ਰਭ ਲਿਖਿਆ ਤਾਂ ਧੂੜ ਤਿਨਾ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਸੇਵ ਗਵਾਈ ਹੈ।

सब को निवे आप को पर को नम ना को तर तर अज तो लिए निवे सौ गोरा हो।

ਔੜਿਕ ਕਪਰੋ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇਰਾ ਪੀੜਾ ਅੱਗੇ ਜਾਵਣਾ ਨੰਗਾ ਦੋਜ਼ਖ ਚਾਲਿਆ ਦਾ ਦਿਸੇ ਖਰਾ ਡਰਾਵਣਾ।

ਭਾਵ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾਹੇ ਤਾਂ ਪਾਂਡੇ ਕਤ।

ਲੱਕ ਠੱਗੀਆਂ ਪਹਿਨਾ ਮੀਆਂ, ਰਾਤ ਦਿਨ ਸਜੀਨਾ ਤੱਗ ਕਪਾਓ ਕੱਤੀਏ ਬਾਹਮਣ ਵੱਟੇ ਆਏ ਕੌ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਵੀ ਫਿਰ ਪਾਈਏ ਹੋਰ ਨਾਨਕ

ਵੱਖਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਗੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮੱਤ ਬਿਟੇ ਵੇ ਮੱਤ ਬਿਟੇ ਗੁਆਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇ ਮਨ ਜੂਠੇ ਚੁਲੀ ਭਰੇ।

0: ਨਾਨਕ ਅਗੈ ਨਾਨਕ ਸੁਤ ਕੇ ਉਹਨਾਂ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ
1: ਮਨ ਕਾ ਸੁਤਕ ਲੋ

ਨਾਨਕ ਬੰਡੇ ਬਾਖਰਾ ਇੱਕੋ ਸੱਚਾ ਸੋਏ। ਜਿਤ ਮੁਕਸਰਾ ਸਲਾਹੀਏ ਪਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਦਰਬਾਰ ਪੌੜੀ।

0: ਪ੍ਰੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਨੇ ਨਾਨਕ ਦਾਸ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੌਧੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹ, ਉਰਤਾਰ ਵਿਚਾਰ ਮੁਰਾਰ ਰਮੋ ਰਾਮ ਮਨਮੋਹਨ ਨਾਮ ਜਪੀਨੇ, ਅਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ ਗੁਰਪੂਰੇ ਪ੍ਰਗਟ ਕਰ ਦੀਨੇ, ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ, ਹਰ ਸੰਗ ਹਰੀ ਸਤ ਸੰਗ ਭਏ, ਹਰ ਕੰਚਨ ਚੰਦਨ ਕੀਨੇ, ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ

गोरपुरा पूरी जाकी बाणी,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬਾਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਕਿਰਪਾ ਕਰਨ ਬਖਸ਼ਿਆ ਹੋਇਆ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣ ਸਕੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵਿਖੇ ਜੋ ਨਵੀਂ ਇਮਾਰਤ ਦਾ ਨੀਂਹ ਪੱਥਰ ਹੈ, ਉਸ ਦਾ ਕਾਰਜ ਸਫਲਤਾਪੂਰਵਕ ਕੱਲ੍ਹ ਆਪ ਸਮੂਹ ਸੰਗਤਾਂ ਦੀ ਮੌਜੂਦਗੀ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਿੰਘ ਸਾਹਿਬ ਨੇ ਅਰਦਾਸ ਕਰਕੇ ਨਵੇਂ ਅਸਥਾਨ ਦਾ ਨੀਂਹ ਪੱਥਰ ਰੱਖਿਆ। ਜਿਤਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾਵਾਂ ਕੀਤੀਆਂ ਨੇ, ਸਭਨਾਂ ਦਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਸੰਗਤਾਂ ਨੇ ਇਸੇ ਤਰ੍ਹਾਂ ਤਨ ਮਨ ਧਨ ਨਾਲ ਸੇਵਾ ਕਰਕੇ ਸਤਿਗੁਰਾਂ ਦੇ ਪਾਵਨ ਅਸਥਾਨ ਦੀ ਸੇਵਾ ਕਰਨ ਦਾ ਯਤਨ ਕਰਨਾ ਹੈ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ ਔਰ ਇਸੇ ਤਰ੍ਹਾਂ ਸਹਿਯੋਗ ਬਖਸ਼ਿਸ਼ ਕਰਦੇ ਰਹੋਗੇ, ਕਿਉਂਕਿ ਜਿਤਨੇ ਵੀ ਅਦਾਰੇ ਨੇ ਆਪ ਸੰਗਤਾਂ ਦੇ ਸਹਿਯੋਗ ਨਾਲ ਤਿਲ ਫੁੱਲ ਰੂਪੀ ਭੇਟਾਵਾਂ ਦੇ ਨਾਲ ਅਤੇ ਤਨ ਮਨ ਧਨ ਨਾਲ ਸੇਵਾ ਕਰਨ ਦੇ ਸਦਕਾ ਹੀ ਚੱਲਦੇ ਨੇ। ਸੋ ਸਮੂਹ ਸੇਵਾਦਾਰਾਂ ਦਾ, ਸੰਗਤਾਂ ਦਾ ਇੱਕ ਵਾਰ ਫਿਰ ਤੋਂ ਤਹਿ ਦਿਲ ਤੋਂ ਧੰਨਵਾਦ ਹੈ। ਤੋ ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਵਾਲੇ ਅੱਜ ਸ਼ਾਮ ਅਤੇ ਕੱਲ੍ਹ ਸ਼ਾਮ 7:30 ਤੋਂ 8:30 ਵਜੇ ਤੱਕ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਭਾਈ ਸਾਹਿਬ ਜੀ ਤਕਰੀਬਨ ਪਿਛਲੇ ਹਫ਼ਤੇ ਤੋਂ

रख लीनी हर मेरी, तू समरथ अकथ अगोचर।

रहम तेरी सुख पाया सदा।

ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨਹਾਰ ਦਿਆਲਾ,

ਇਸ ਪਾਵਨ ਸ਼ਬਦ ਵਿੱਚ ਉਹ ਸਦੀਵੀ ਆਨੰਦ, ਉਹ ਸਹਿਜ ਤੇ ਉਸ ਸੁੱਖ ਦਾ ਜ਼ਿਕਰ ਕੀਤਾ ਹੈ ਜਿਹੜਾ ਸਾਨੂੰ ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਵੇਂ ਬਹੁਤ ਸਾਰੇ ਸੁੱਖ ਬੰਦੇ ਨੂੰ ਮਿਲ ਜਾਣ ਤੇ ਉਹਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਹਿੰਦਾ, ਪਰ ਦੁਨੀਆਂ ਦੇ ਜਿੰਨੇ ਸੁੱਖ ਨੇ ਇਹਨਾਂ ਦੀ ਕਿਤੇ ਨਾ ਕਿਤੇ ਹੋਂਦ ਅਣਹੋਂਦ ਬੰਦੇ ਦੇ ਅੰਦਰ ਬਣੀ ਰਹਿੰਦੀ ਹੈ। ਉਹ ਇਸ ਤਰੀਕੇ ਨਾਲ ਵੀ ਬੰਦਾ ਕੋਈ ਇੱਕ ਚੀਜ਼ ਪ੍ਰਾਪਤ ਕਰਕੇ ਬੜਾ ਸੁਖੀ ਮਹਿਸੂਸ ਕਰਦਾ ਹੈ ਤੇ ਉਹ ਚੀਜ਼ ਉਹਦੇ ਨਾਲ ਇਹ ਵੀ ਸਹਿਮ ਲੈ ਕੇ ਆਉਂਦੀ ਹੈ ਵੀ ਇਹ ਮੇਰੇ ਕੋਲੋਂ ਬਿਨਸ ਨਾ ਜਾਵੇ, ਖਤਮ ਨਾ ਹੋ ਜਾਵੇ। ਕੋਈ ਵੀ ਚੀਜ਼ ਤੁਸੀਂ ਵੇਖੋ, ਦੁਨੀਆਂ ਦੀ ਜਿਹੜੀ ਵੀ ਕੋਈ ਵਸਤੂ ਹੈ, ਕੋਈ ਚੀਜ਼ ਹੈ, ਜਦੋਂ ਉਹ ਸੁੱਖ ਲੈ ਕੇ ਆਉਂਦੀ ਹੈ ਤੇ ਨਾਲ ਦੁੱਖ ਆਪਣੇ ਖੁਸ਼ ਜਾਣ ਦਾ ਵੀ ਲੈ ਕੇ ਆਉਂਦੀ ਹੈ, ਸਹਿਮ ਵੀ ਲੈ ਕੇ ਆਉਂਦੀ ਹੈ। ਫਿਰ ਕੋਈ ਇੱਕ ਚੀਜ਼ਾਂ, ਦੋ ਚੀਜ਼ਾਂ ਪ੍ਰਾਪਤ ਹੋ ਜਾਣ, ਬੰਦੇ ਦੀ ਖੁਸ਼ੀ ਦੁੱਗਣੀ ਚੌਗਣੀ ਹੋ ਜਾਵੇਗੀ। ਪਰ ਮਹਾਰਾਜ ਕਹਿੰਦੇ ਨੇ ਗੁਰੂ ਦੇ ਪਾਸੋਂ ਸੁੱਖ ਮਿਲਦੇ ਨੇ, ਆਨੰਦ ਮਿਲਦੇ ਨੇ। ਸ਼ਬਦ ਵਰਤਿਆ ਘਣੇ, ਘਣੇ ਦਾ ਮਤਲਬ ਹੈ ਬਹੁਤ ਜ਼ਿਆਦਾ ਆਨੰਦ ਹੋ ਜਾਣਾ, ਅੰਦਰ ਦੀ ਅਵਸਥਾ ਉਹ ਬਣ ਜਾਣੀ ਵੀ ਜਿਹਦਾ ਬਾਹਰ ਦੇ ਸੁੱਖਾਂ ਦੇ ਨਾਲ ਕੋਈ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਤੋ ਮਹਾਰਾਜ ਨੇ ਕਿਹਾ ਸੁੱਖ, ਪਹਿਲਾ ਸੁੱਖ, ਦੁਨੀਆਂ ਦਾ ਸੁੱਖ ਬੰਦੇ ਦਾ ਕਈ ਵਾਰ ਸਹਿਜ ਖੋ ਲੈਂਦਾ। ਦੂਜਾ ਮਹਾਰਾਜ ਨੇ ਆਖਿਆ ਸਹਿਜ, ਸਹਿਜ ਦਾ ਅਰਥ ਹੈ ਜੀਵਨ ਵਿੱਚ ਟਿਕਾ ਆ ਜਾਣਾ, ਉਹਨੂੰ ਸਹਿਜ ਕਹਿੰਦੇ ਨੇ। ਤੀਜੀ ਗੱਲ ਮਹਾਰਾਜ ਨੇ ਆਖੀ ਆਨੰਦ। ਆਨੰਦ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸਾਰੀ ਬਾਣੀ ਜਿਹੜੀ ਹੈ ਨਾ, ਉਸ ਬਾਣੀ ਦਾ ਉਹਨਾਂ ਨੇ ਨਾਮ ਹੀ ਆਨੰਦ ਸਾਹਿਬ ਰੱਖਿਆ ਹੈ। ਆਨੰਦ ਆਪਾਂ ਆਨੰਦ ਸਾਹਿਬ ਕਹਿੰਦੇ ਹਾਂ। ਰਾਮ ਕਲੀ ਮਹਲਾ ਤੀਜਾ ਆਨੰਦ। ਤੋ ਉਹਨਾਂ ਨੇ ਪੂਰੀ ਬਾਣੀ ਦੇ ਵਿੱਚ ਇਹ ਜਿਹੜਾ ਉੱਤਮ ਆਨੰਦ ਹੈ ਇਹਦੀ ਵਿਆਖਿਆ ਕਰਕੇ ਸਾਨੂੰ ਦੱਸ ਦਿੱਤੀ ਇਹ ਗੱਲ ਵੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਆਖਿਆ ਜਦੋਂ ਸਤਿਗੁਰ ਨੂੰ ਪਾਇਆ ਤੇ ਜੀਵਨ ਵਿੱਚ ਸਹਿਜ ਵੀ ਆ ਗਿਆ, ਟਿਕਾ ਵੀ ਆਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ, ਮਨ ਦੇ ਵਿੱਚ ਵਧਾਈਆਂ। ਜਿਵੇਂ ਵਧਾਈ ਕਦੋਂ ਦਿੱਤੀ ਜਾਂਦੀ ਹੈ? ਜਦੋਂ ਖੁਸ਼ੀ ਹੁੰਦੀ ਹੈ, ਕੋਈ ਖੇੜਾ ਹੁੰਦਾ ਆਪਾਂ ਵਧਾਈ ਦਿੰਦੇ ਹਾਂ। ਤੋ ਆਖਿਆ ਮਨ ਦੇ ਵਿੱਚ ਵਧਾਈਆਂ ਵੱਜ ਗਈਆਂ, ਮਤਲਬ ਵਾਧਾ ਹੀ ਵਾਧਾ ਹੋ ਗਿਆ, ਇੰਨਾ ਖੇੜਾ, ਇੰਨੀ ਖੁਸ਼ੀ, ਆਨੰਦ ਜਿਹੜਾ ਹੈ ਉਹ ਅੰਦਰ ਪੈਦਾ ਹੋ ਗਿਆ। ਤੋ ਸਤਿਗੁਰ ਨੇ ਇਸ ਅੰਦਰ ਦੀ ਅਵਸਥਾ ਦਾ ਜਦੋਂ ਜ਼ਿਕਰ ਕੀਤਾ ਨਾ, ਤੇ ਮਹਾਰਾਜ ਨੇ ਇਹ ਵੀ ਆਖਿਆ ਮੋਰੀ ਰੋਣ ਚੁਣ ਲਾਇਆ ਭੈਣੇ ਸਾਵਣ ਆਇਆ। ਜਿਵੇਂ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਨਾ, ਤੇ ਮੋਰ ਪਹਿਲਾਂ ਪਾਉਣ ਲੱਗ ਪੈਂਦੇ ਨੇ ਉਸ ਮੀਂਹ ਵੱਲ ਵੇਖ ਕੇ, ਉਸ ਬਾਰਿਸ਼ ਵੱਲ ਵੇਖ ਕੇ, ਉਸ ਜਿਹੜੀਆਂ ਘਟਾਵਾਂ ਉਹਨਾਂ ਵੱਲ ਵੇਖ ਕੇ ਮੋਰਾਂ ਨੂੰ ਚਾਹ ਚੜ੍ਹ ਜਾਂਦਾ। ਕਿੰਨਾ ਚਾਹ ਹੋਵੇਗਾ ਉਸ ਜਾਨਵਰ ਨੂੰ, ਉਸ ਜੀਵ ਨੂੰ। ਤੋ ਗੁਰਦੇਵ ਨੇ ਆਖਿਆ ਹੇ ਅਕਾਲ ਪੁਰਖ, ਜਦੋਂ ਤੇਰੀ ਵਿਚਾਰ ਦਾ ਸਾਉਣ ਮੇਰੇ ਅੰਦਰ ਆਇਆ ਤੇ ਮੇਰੇ ਅੰਦਰ ਦੇ ਮੋਰੀ ਰੁਣ ਝੁਣ ਲਾਇਆ, ਜਿਵੇਂ ਮੋਰਾਂ ਨੇ ਰੁਣ ਝੁਣ ਲਾ ਲਿਆ ਨਾ, ਇੱਦਾਂ ਹੀ ਮੇਰੇ ਅੰਦਰ ਦੇ ਜਿਹੜੇ ਆ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਐਨ ਖਿੜੇ ਪਏ ਨੇ। ਇੱਥੇ ਮੋਰ ਕਿਹੜੇ ਨੇ? ਸਾਡੇ ਗਿਆਨ ਇੰਦਰੇ, ਕਰਮ ਇੰਦਰੇ, ਇਹ ਮੋਰ ਨੇ ਸਾਰੇ। ਜਦੋਂ ਗੁਰੂ ਦੀ ਵਿਚਾਰ ਦਾ ਮੀਂਹ ਸਾਉਣ ਬਣ ਕੇ ਵਰਸਿਆ, ਜਦੋਂ ਗੁਰੂ ਦੀ ਬਾਣੀ ਸਾਉਣ ਦਾ ਮਹੀਨਾ ਬਣ ਕੇ ਵਰਸੀ ਤੇ ਬਿਲਕੁਲ ਜੀਵਨ ਵਿੱਚ ਜਿਹੜਾ ਹੈ ਉਹ ਆਨੰਦ ਭਰ ਗਿਆ। ਤਾਂ ਬਾਬਾ ਜੀ ਨੇ ਕਿਹਾ ਹੁਣ ਇਹ ਬਾਹਰ ਦੇ ਮੋਰ ਦੀ ਤੇ ਕੋਈ ਗੱਲ ਨਹੀਂ ਹੈ, ਗੱਲ ਤੇ ਇਹਨਾਂ ਮੋਰਾਂ ਦੀ ਹੈ। ਮੇਰੀਆਂ ਅੱਖਾਂ, ਨੱਕ, ਜਿੰਨੇ ਗਿਆਨ ਇੰਦਰੇ, ਕਰਮ ਇੰਦਰੇ ਨੇ, ਸਾਰੇ ਮੋਰ ਹੀ ਨੇ। ਤੋ ਸਾਵਣ ਕਾਹਦਾ ਹੈ? ਸਾਵਣ ਹੈ ਗੁਰੂ ਦੀ ਵਿਚਾਰ ਦਾ। ਇਹਨੂੰ ਬਾਬਾ ਜੀ ਇੱਦਾਂ ਵੀ ਆਪਣੀ ਬਾਣੀ ਦੇ ਵਿੱਚ ਫਰਮਾਇਆ ਵੀ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਦਾ ਅਰਥ ਬੰਨ ਲਾ ਦਿੱਤਾ, ਭੰਨਾ ਦਾ ਅਰਥ ਵੀ ਭੰਨ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਹੁਣ ਅਗਲੀ ਪੰਕਤੀ, ਆਨੰਦ ਕਰੇ ਨਰ
ਨਾਰੀ, ਨਰ ਤੇ ਨਾਰੀਆਂ ਆਨੰਦ ਕਰਨ ਲੱਗ ਪਏ। ਹੁਣ ਨਰ ਤੇ ਨਾਰੀਆਂ ਕਿਆ ਨੇ? ਗਿਆਨ ਇੰਦਰੀਆਂ ਤੇ ਕਰਮ ਇੰਦਰੇ, ਇਹ ਆਨੰਦ ਵਿੱਚ ਹੋ ਗਏ। ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਤੋਂ ਬਾਬਾ ਜੀ ਨੇ ਕਿਹਾ ਸੰਤੋ ਸੁਖ ਹੋਆ ਸਭ ਥਾਈ। ਹੇ ਸਤ ਸੰਗੀ, ਜਦੋਂ ਸੁੱਖ ਪੈਦਾ ਹੋ ਗਿਆ, ਸਾਰੇ ਸਰੀਰ ਦੇ ਵਿੱਚ ਅੰਦਰ ਵਿਕਾਸ ਪੈਦਾ ਹੋ ਗਿਆ, ਸੰਤੋ ਸੁੱਖ ਹੋਆ ਸਭ ਥਾਈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਤੇ ਪੋਸੀਬਿਲਿਟੀ ਕਿਵੇਂ ਹੋਈ? ਆਖਿਆ ਧੁਰ ਕੀ ਬਾਣੀ ਆਈ। ਧੁਰ ਦਾ ਅਰਥ ਹੁੰਦਾ ਹੈ ਸਾਧ ਸੰਗਤ, ਸੱਚ। ਜਿਵੇਂ ਮੂਲ ਕੀ ਹੈ ਸਾਡਾ? ਵਾਹਿਗੁਰੂ ਅਕਾਲ ਪੁਰਖ। ਤੋ ਉਹਦੀ ਜਿਹੜੀ ਬਾਣੀ ਸੀ, ਉਹਦੀ ਜਿਹੜੀ ਵਿਚਾਰ ਸੀ ਨਾ, ਜਿਹੜੀ ਅਕਾਲ ਪੁਰਖ ਦੀ ਬਾਣੀ ਹੈ, ਉਹ ਹੀ ਸਾਡੇ ਜੀਵਨ ਨੂੰ ਟਿਕਾ ਦੇਵੇਗੀ। ਤੋ ਬਾਬਾ ਜੀ ਨੇ ਕਿਹਾ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਹੁਣ ਚਿੰਤਾ ਮਿਟ ਗਈ ਜੀਵਨ ਵਿੱਚੋਂ, ਫਿਕਰ ਮਿਟ ਗਿਆ ਜੀਵਨ ਵਿੱਚੋਂ, ਕਿਉਂਕਿ ਜਿਹੜੀ ਧੁਰ ਕੀ ਬਾਣੀ ਹੈ ਉਹਨੇ ਮੈਨੂੰ ਸੱਚ ਦੇ ਨਾਲ ਜੋੜ ਦਿੱਤਾ ਨਾ। ਫਿਰ ਚਿੰਤਾ ਕਾਹਦੀ ਰਹਿ ਗਈ ਜੀਵਨ ਵਿੱਚ? ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਇੱਥੇ ਵੀ ਇਹੋ ਗੱਲ ਆਖੀ, ਆਖਿਆ ਸੂਖ ਸਹਿਜ ਆਨੰਦ ਕਣੇ, ਗੁਰ ਪੂਰਾ ਪੂਰੀ ਜਾਂ ਕੀ ਬਾਣੀ। ਗੁਰੂ ਪੂਰਾ ਹੈ ਤੇ ਉਹਦੀ ਬਾਣੀ ਵੀ ਕੀ ਹੈ? ਪੂਰੀ ਹੈ, ਉਹ ਅਧੂਰੀ ਨਹੀਂ ਹੈ। ਤਾਂ ਹੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਫਿਰ ਆਨੰਦ ਸਾਹਿਬ ਵਿੱਚ ਹੀ ਉਹਨਾਂ ਆਖਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਹੁਣ ਗਾਉਣ ਦੇ ਦੋ ਢੰਗ ਤਰੀਕੇ ਹੁੰਦੇ ਨੇ ਗੁਰੂ ਕੇ ਪਿਆਰ ਵਾਲੇ। ਇੱਕ ਹੈ ਗਾਉਣਾ ਹੇਕ ਲਾ ਕੇ, ਕੋਈ ਵਾਜੇ ਉੱਤੇ, ਕੋਈ ਮਿਊਜ਼ਿਕ ਨਾਲ ਗਾਉਣਾ, ਕੋਈ ਉਦਾਂ ਗਾਉਂਦਾ ਏ। ਇੱਕ ਹੈ ਜੀਵਨ ਗਾਉਣ ਲੱਗ ਪਿਆ, ਜੀਵਨ ਗਾਉਣ ਲੱਗ ਪਿਆ। ਉਪਦੇਸ਼ ਮੈਂ ਹਰ ਵੇਲੇ ਚੇਤੇ ਰੱਖਦਾ, ਉਹਨੂੰ ਕਹਿੰਦੇ ਨੇ, ਜਿਵੇਂ ਆਪਾਂ ਇੱਕ ਸ਼ਬਦ ਵਰਤਦੇ, ਬੱਚਾ ਸਵੇਰ ਦਾ ਇਹੋ ਰਾਗ ਲਾਪੀ ਜਾਂਦਾ। ਜਿਵੇਂ ਕੋਈ ਨਿਆਣ ਬੱਚਾ ਹੋਵੇ, ਬੱਚਾ ਛੋਟਾ, ਉਹਨੂੰ ਤੁਸੀਂ ਕੋਈ ਲਾਰਾ ਲਾ ਦਿੱਤਾ ਵੀ ਤੈਨੂੰ ਪੁੱਤਾਂ ਚੀਜ਼ ਲੈ ਦਿਆਂਗਾ। ਹੁਣ ਕੀ ਹੋਇਆ ਵੀ ਮਾਂ ਨੇ ਤਾਂ ਕਹਿ ਦਿੱਤਾ, ਅਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਹੋ ਹੀ ਰਾਗ ਲਾਪੀ ਜਾ ਰਿਹਾ, ਉਹ ਲੈ ਕੇ ਨਹੀਂ ਦਿੰਦੇ। ਉਹ ਕਹਿੰਦੇ ਸਬਰ ਰੱਖ, ਸ਼ਾਮਾਂ ਨੂੰ ਚੱਲਦੇ ਹਾਂ ਆਪਾਂ। ਉਹ ਕਹਿੰਦੇ ਹੁਣ ਸ਼ਾਮਾਂ ਹੋ ਗਈਆਂ, 2 ਵਜੇ ਨੂੰ ਕਹਿੰਦਾ ਸ਼ਾਮਾਂ ਹੋ ਗਈਆਂ, 3 ਵੱਜ ਗਏ, 4 ਵੱਜ ਗਏ, ਅਤੇ ਅਖੀਰ 'ਤੇ ਮਾਂ ਕਹਿੰਦੀ ਹੈ ਵੀ ਕੋਈ ਨਹੀਂ ਆਪਾਂ 6 ਵਜੇ ਚੱਲਦੇ ਹਾਂ ਬਾਜ਼ਾਰ ਫਿਰ ਲੈਂਦੇ। ਉਹ ਕਹਿੰਦਾ ਉਦੋਂ ਤਾਂ ਹਨੇਰਾ ਹੋ ਜਾਣਾ ਫਿਰ। ਮਤਲਬ ਉਹ ਇੱਕ ਰਾਗ ਸਵੇਰ ਦਾ ਕੰਟੀਨਿਊ ਲਾਪੀ ਜਾ ਰਿਹਾ। ਤੋ ਬਾਬਾ ਜੀ ਨੇ ਕਿਹਾ ਗੁਰ ਪੂਰਾ ਪੂਰੀ ਜਾਂ ਕੀ ਬਾਣੀ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਆਨੰਦ ਚਾਹੀਦਾ ਹੈ ਤੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜੇ ਤੁਹਾਨੂੰ ਆਨੰਦ ਚਾਹੀਦਾ ਹੈ, ਜੀਵਨ ਵਿੱਚ ਖੇੜਾ ਚਾਹੀਦਾ, ਤੇ ਸੱਚੀ ਬਾਣੀ ਦੇ ਨਾਲ ਆਪਣੀ ਸਾਂਝ ਬਣਾ ਲਓ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਬਾਣੀ ਕਿਹੜੀ ਗਾਉਣੀ ਹੈ? ਬਾਣੀਆਂ ਦੁਨੀਆਂ ਤੇ ਬਹੁਤ ਬਹੁਤ ਨੇ। ਆਖਿਆ ਬਾਣੀ ਗਾਉਣੀ ਹੈ ਗੁਰੂ ਵਾਲੀ, ਜਿਹੜੀ ਗੁਰੂ ਦੀ ਉਚਾਰਨ ਕੀਤੀ ਹੈ, ਜਿਹਨੂੰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਾਂ। ਬਾਣੀ ਗਾਉਣੀ ਹੈ, ਇਸ ਗੁਰੂ ਦੀ ਬਾਣੀ ਗਾਉਣੀ ਹੈ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਤੇ ਦੂਜੇ ਪਾਸੇ ਬਾਬੇ ਨੇ ਇਸੇ ਆਨੰਦ ਸਾਹਿਬ ਦੀ ਬਾਣੀ ਵਿੱਚ ਆਇਆ ਆਖਿਆ ਤੁਹਾਡੇ ਜੀਵਨ ਵਿੱਚ ਆਨੰਦ ਪਤਾ ਕਿਉਂ ਨਹੀਂ ਆਉਂਦਾ? ਕਿਉਂਕਿ ਉਹਦਾ ਰੀਜ਼ਨ ਇਹ ਹੈ, ਤੁਸੀਂ ਕੱਚੀ ਬਾਣੀ ਗਾਉਂਦੇ ਹੋ। ਕੱਚੀ ਬਾਣੀ ਕਿਵੇਂ ਗਾਉਂਦੇ ਆਪਾਂ? ਜਿਹੜੀ ਬਾਣੀ ਨੂੰ ਛੱਡ ਕੇ ਅਸੀਂ ਬਾਕੀ ਵਿਚਾਰ ਕੈਰੀ ਕਰਕੇ ਤੁਰਦੇ ਹਾਂ ਨਾ ਗੁਰੂ ਕੇ ਪਿਆਰੇ, ਉਹ ਕੱਚੀ ਵਿਚਾਰ ਹੁੰਦੀ ਹੈ, ਉਹ ਕੋਈ ਵੀ ਹੋਵੇ। ਤੇ ਮਹਾਰਾਜ ਨੇ ਆਖਿਆ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਹੁਣ ਕੱਚੀ ਬਾਣੀ ਕਿਵੇਂ ਸਾਨੂੰ ਸੁੱਖ ਦੇਵੇਗੀ? ਜੇ ਤੇ ਅਸੀਂ ਸੱਚੀ ਬਾਣੀ ਦੇ ਅਕੋਰਡਿੰਗ ਆਪਣੇ ਜੀਵਨ ਨੂੰ, ਆਪਣੇ ਬਿਹੇਵੀਅਰ ਨੂੰ ਬਣਾਈਏ, ਗੁਰੂ ਦੀ ਸੱਚੀ ਬਾਣੀ ਨੂੰ ਸੁਣਨ ਦਾ ਮਾਦਾ ਰੱਖੀਏ, ਇਸ ਉਪਦੇਸ਼ ਨੂੰ ਜੀਵਨ ਵਿੱਚ ਕਮਾਈਏ, ਫਿਰ ਤੇ ਗੱਲ ਬਣ ਜਾਵੇਗੀ। ਪਰ ਜੇ ਬੰਦਾ ਕੱਚੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਬੈਠਾ, ਫਿਰ ਨਹੀਂ ਗੱਲ ਬਣਨੀ। ਆਖਿਆ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋਂ, ਹੋਰ ਕੱਚੀ ਬਾਣੀ? ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ, ਸੱਜਣ ਸੰਤ ਪੱਕਿਆਂ। ਤੋ ਮਹਾਰਾਜ ਬੇਅੰਤ ਐਸੇ ਵਾਕ ਰੱਖਦੇ ਨੇ, ਆਖਿਆ ਸਤਿਗੁਰ ਕੀ ਜਿਸ ਨੂੰ ਮਤ ਆਵੇ। ਸਤਿਗੁਰੂ ਦੀ ਮਤ ਕੀ ਹੈ? ਬਾਣੀ ਹੈ।
ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉਂ ਜਾਣੇ, ਇਹ ਉਹ ਬਾਣੀ ਹੈ ਜਿਹਨੇ ਜਿੰਦ ਤੋਂ ਅੰਦਰੋਂ ਧੁਰ ਤੋਂ ਇਹਨੂੰ ਜਾਣ ਲਿਆ। ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ। ਤੇ ਜਿੱਥੇ ਗੁਰੂ ਦੀ ਬਾਣੀ ਰਾਹੀਂ ਅੰਦਰ ਨਾਮ ਟਿਕ ਗਿਆ, ਉੱਥੇ ਸਹਿਜ ਹੈ, ਉੱਥੇ ਸੁੱਖ ਹੈ, ਉੱਥੇ ਆਨੰਦ ਹੀ ਆਨੰਦ ਨੇ। ਤੋ ਬਾਬਾ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਸੁਖ ਸਹਿਜ ਆਨੰਦ ਘਣੇ ਗੁਰ ਪੂਰਾ, ਪੂਰੀ ਜਾਂ ਕੀ ਬਾਣੀ, ਗੁਰੂ ਪੂਰਾ ਹੈ ਜਿਹਦੀ ਬਾਣੀ ਪੂਰੀ ਹੈ। ਅਨੇਕ ਗੁਣਾ ਜਿਹਦੇ ਅਨੇਕ ਗੁਣ ਨੇ, ਕੋਈ ਇੱਕ ਗੁਣ ਨਹੀਂ। ਅਨੇਕ ਗੁਣਾ ਜਾਂ ਕੇ ਜਾਹੇ ਨਾ ਗਣੇ, ਜਿਨ੍ਹਾਂ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਗੁਰੂ ਵਿੱਚ ਇੰਨੇ ਗੁਣ ਭਰੇ ਪਏ ਨੇ, ਇੰਨੀਆਂ ਕੁਆਲਿਟੀਆਂ, ਇੰਨੀਆਂ ਖੂਬੀਆਂ ਮੇਰੇ ਗੁਰੂ ਵਿੱਚ ਨੇ। ਤੋ ਜੇ ਅਸੀਂ ਐਸੇ ਗੁਰੂ ਦੀ ਬਾਣੀ ਨੂੰ ਪੜਾਂਗੇ ਤੇ ਉਹ ਗੁਣ, ਉਹ ਕੁਆਲਿਟੀਆਂ ਸਾਡੇ ਜੀਵਨ ਦੇ ਵਿੱਚ ਵੀ ਆ ਜਾਣਗੀਆਂ। ਮਹਾਰਾਜ ਦਾ ਬਚਨ, ਧੰਨ ਗੁਰੂ ਅਰਜਨ ਸਾਹਿਬ ਦਾ ਵੀ ਇਹ ਵੀ ਬਚਨ ਹੈ, ਤੁਸੀਂ ਸੁਖਮਣੀ ਸਾਹਿਬ ਦੇ ਵਿੱਚ ਪੜ੍ਹਦੇ ਹੋ। ਬਾਬਾ ਜੀ ਉੱਥੇ ਕਹਿੰਦੇ ਨੇ, ਹਲਤ ਪਲਤ ਦੋਏ ਲਿਓ ਸਵਾਰ, ਲੋਕ ਤੇ ਪ੍ਰਲੋਕ ਦੋਵੇਂ ਸਵਾਰ ਲਓ ਆਪਣੇ। ਹਲਤ ਪਲਤ ਦੋਹੇ ਲਿਓ ਸਵਾਰ, ਰਾਮ ਨਾਮ ਅੰਤਰ ਉਰ ਧਾਰ। ਰਮੇ ਹੋਏ ਰੱਬ ਦੇ ਨਾਮ ਨੂੰ ਅੰਤਰ ਉਰ, ਉਰ ਦਾ ਅਰਥ ਹੈ ਹਿਰਦਾ, ਹਿਰਦੇ ਵਿੱਚ ਧਾਰਨ ਕਰ ਲਓ। ਰਾਮ ਨਾਮ ਅੰਤਰ ਉਰ ਧਾਰ, ਅਗਲਾ ਬਚਨ ਹੈ ਪੂਰੇ ਗੁਰ ਕੀ ਪੂਰੀ ਦੀਖਿਆ। ਦੀਖਿਆ ਦਾ ਅਰਥ ਹੁੰਦਾ ਜੀ ਸਿੱਖਿਆ, ਪੂਰੇ ਗੁਰ ਕੀ ਪੂਰੀ ਦੀਖਿਆ। ਜਿਹੜਾ ਗੁਰੂ ਪੂਰਾ ਹੈ ਉਹਦੀ ਸਿੱਖਿਆ ਵੀ ਪੂਰੀ ਹੈ। ਬਾਬਾ ਜੀ ਨੇ ਕਿਹਾ ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਗੁਰਦੇਵ ਮਹਾਰਾਜ ਕਹਿੰਦੇ ਨੇ ਜਿਹਦੇ ਮਨ ਵਿੱਚ ਇਹ ਸਿੱਖਿਆ ਵੱਸਦੀ ਹੈ, ਉਹ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਦੀ ਸਮਝ ਰੱਖਣ ਲੱਗ ਪੈਂਦਾ। ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ। ਮਨ ਵਿੱਚ ਤਨ ਵਿੱਚ ਉਸ ਵਾਹਿਗੁਰੂ ਦੇ ਨਾਮ ਨੂੰ ਟਿਕਾਓ ਤੇ ਆਪਣੀ ਸੁਰਤ ਗੁਰੂ ਦੀ ਸਿੱਖਿਆ ਵਿੱਚ ਲਾਓ। ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਭਉ ਜਾਏ। ਆਖਿਆ ਜੀਵਨ ਵਿੱਚੋਂ ਦੁੱਖ ਦਰਦ ਤਕਲੀਫ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਦੁੱਖ ਦਰਦ ਮਨ ਤੇ ਭਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭ ਹੈ ਖੇਬ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬੌਰ ਨਾ ਆਵੇ ਜਾਹੇ। ਆਖਿਆ ਇੱਕ ਦੀ ਟੇਕ ਜੀਵਨ ਵਿੱਚ ਰੱਖ। ਸੁਖ ਸਹਿਜ ਆਨੰਦ ਕਣੇ ਗੁਰ ਪੂਰਾ ਪੂਰੀ ਜਾਂ ਕੀ ਬਾਣੀ, ਅਨੇਕ ਗੁਣਾ ਜਾਂ ਕੇ ਜਾਹੇ ਨਾ ਗਣੇ। ਮਹਾਰਾਜ ਨੇ ਆਖਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬੜੇ ਨੇ, ਪਰ ਮੇਰੀ ਇਹ ਕਮਜ਼ੋਰੀ ਹੈ ਵੀ ਮੈਂ ਏਕ ਨਾ ਜਾਣਿਆ, ਮੈਂ ਇੱਕ ਵੀ ਨਹੀਂ ਜਾਣਦਾ। ਪਹਿਲਾ ਬੰਦ, ਮਾਤ ਪਿਤਾ ਸੁੱਤ ਬੰਦ ਭਾਈ। ਮਹਾਰਾਜ ਕਹਿੰਦੇ ਨੇ ਮਾਂ ਪਿਤਾ ਪੁੱਤਰ ਬੰਧਵ ਰਿਸ਼ਤੇਦਾਰ ਤੇ ਭਾਈ। ਨਾਨਕ ਹੋਆ ਪਾਰ ਬ੍ਰਹਮ ਸਹਾਈ। ਹੇ ਨਾਨਕ, ਉਹ ਪਾਰ ਬ੍ਰਹਮ ਪਰਮੇਸ਼ਰ ਜੀਵਨ ਵਿੱਚ ਸਹਾਈ ਬਣ ਗਿਆ, ਸਹਾਇਕ ਬਣ ਗਿਆ। ਮਾਤ ਪਿਤਾ, ਭਾਵੇਂ ਕਿ ਇਹ ਰਿਸ਼ਤੇ ਬੜੇ ਸਾਡੇ ਨਾਲ ਜੁੜੇ ਹੋਏ ਰਿਸ਼ਤੇ ਨੇ, ਚਾਹੇ ਉਹ ਮਾਂ ਦਾ ਹੈ, ਚਾਹੇ ਪਿਓ ਦਾ ਹੈ, ਚਾਹੇ ਪੁੱਤਰ ਦਾ ਹੈ, ਚਾਹੇ ਉਹ ਰਿਸ਼ਤੇਦਾਰਾਂ ਦਾ ਹੈ, ਪਰ ਜਿੱਥੇ ਇਹ ਰਿਸ਼ਤੇਦਾਰ ਸਾਕ ਸੰਬੰਧੀ ਵੀ ਸਹਾਈ ਨਹੀਂ ਹੋ ਸਕਦੇ ਨਾ ਜੀ, ਉੱਥੇ ਵਾਹਿਗੁਰੂ ਦਾ ਨਾਮ ਸਹਾਈ ਹੁੰਦਾ। ਤੋ ਰਿਸ਼ਤਿਆਂ ਦੀ ਖੇਡ ਜਿਹੜੀ ਹੈ ਨਾ, ਇਹ ਬੜੀ ਅਜੀਬੋ ਗਰੀਬ ਜੀ ਹੈ। ਤੁਸੀਂ ਵੇਖੋ ਅੱਜ ਦੇ ਇਸ ਯੁੱਗ ਵਿੱਚ, ਵੈਸੇ ਤੇ ਬਾਬਾ ਜੀ ਨੇ ਗੱਲ ਅੱਜ ਦੀ ਨਹੀਂ ਕੀਤੀ, ਗੱਲ ਤੇ ਉਹਨਾਂ ਨੇ ਬਹੁਤ ਚਿਰ ਪਹਿਲਾਂ ਦੀ ਕਰ ਦਿੱਤੀ। ਤੋ ਇਹ ਜਿੰਨੇ ਸਾਡੇ ਰਿਸ਼ਤੇ ਨੇ ਨਾ ਜੀ, ਹਾਂ, ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਸੱਚੀ ਵਾਹਿਗੁਰੂ ਵੱਸਦਾ, ਜਿੱਥੇ ਕੋਈ ਲੋਭ ਸਵਾਰਥ ਨਹੀਂ ਹੈ ਕਿਸੇ ਪ੍ਰਤੀ ਵੀ, ਮਾਂ ਦਾ ਪੁੱਤਰ ਪ੍ਰਤੀ, ਪੁੱਤਰ ਦਾ ਮਾਂ ਪ੍ਰਤੀ, ਅੱਗੇ ਪੁੱਤਰ ਦਾ ਪਿਓ ਪ੍ਰਤੀ, ਪਿਓ ਦਾ ਪੁੱਤਰ ਪ੍ਰਤੀ, ਜਾਂ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਭੈਣ ਭਰਾਵਾਂ ਦੇ ਵਿੱਚ। ਨਹੀਂ ਤਾਂ ਤੁਸੀਂ ਵੇਖੋ, ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਵੀ ਤੁਸੀਂ ਜਿਹੜੇ ਮਰਜ਼ੀ ਬੰਦੇ ਕੋਲ ਬਹਿ ਜਾਓ, ਮੈਂ ਖਿਮਾ ਚਾਹੁੰਦਾ, ਪਹਿਲਾਂ ਮਾਫ਼ੀ ਮੰਗ ਕੇ ਗੱਲ ਕਰਦਾ,
ਜਦੋਂ ਵੀ ਗੱਲ ਚੱਲਦੀ ਹੈ ਨਾ, ਉਦੋਂ ਇਹ ਗੱਲ ਜ਼ਰੂਰ ਚੱਲਦੀ ਹੈ ਵੀ ਸਾਨੂੰ ਸਾਡੇ ਆਪਣੇ ਵੇਖ ਕੇ ਨਹੀਂ ਜਰਦੇ। ਇਹਦਾ ਹੀ ਹੈ ਨਾ ਜੀ ਵੀ ਮੈਂ ਅੱਛਾ, ਫਿਰ ਇਹ ਹੁੰਦੀ ਰਿਐਲਿਟੀ ਵੀ, ਅਸਲੀਅਤ ਵੀ ਹੈ। ਹਰ ਬੰਦੇ ਦਾ ਇੱਥੇ ਇੱਕ ਤਰਕ ਤੁਹਾਨੂੰ ਆਮ ਮਿਲੇਗਾ। ਤੁਸੀਂ ਕਹੋਗੇ ਸਾਨੂੰ ਸਾਡਾ ਭਰਾ ਵੇਖ ਕੇ ਨਹੀਂ ਜਰਦਾ, ਸਾਨੂੰ ਸਾਡੀ ਭਰਜਾਈ ਵੇਖ ਕੇ ਨਹੀਂ ਜਰਦੀ, ਸਾਨੂੰ ਸਾਡਾ ਕੋਈ ਮਾਸੀ ਦਾ ਪੁੱਤ ਕੋਈ ਭੂਆ ਦਾ ਮੁੰਡਾ ਵੇਖ ਕੇ ਜਰਦਾ ਨਹੀਂ। ਤੁਸੀਂ ਵੇਖੋ ਰਿਸ਼ਤਿਆਂ ਦੀ ਜਿਨ੍ਹਾਂ ਨੂੰ ਆਪਾਂ ਹੁਣ ਵਿਆਹਾਂ ਸ਼ਾਦੀਆਂ ਦੇ ਉੱਤੇ ਕਿੱਦਾਂ ਆਪਾਂ ਉਛਲ ਕੁੱਦ ਕਰਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ, ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਬੰਦੇ ਦੇ ਅੰਤਰਾਤਮੇ ਵਿੱਚ ਗੱਲ ਹੋਰ ਪਈ ਹੈ ਤੇ ਸਰੀਰ ਕਰਕੇ ਬੰਦਾ ਵਿਖਾਵਾ ਕੁਝ ਹੋਰ ਕਰ ਰਿਹਾ। ਇੱਦਾਂ ਹੀ ਹੈ ਨਾ ਜੀ, ਐਸਾ ਕਿਉਂ ਹੈ? ਮੰਨ ਲਓ ਇੱਕ ਚਾਚਾ ਹੈ, ਉਹ ਕੋਈ ਘਰ ਬਣਾ ਰਿਹਾ, ਤਾਇਆ ਵੇਖ ਕੇ ਨਹੀਂ ਜਰ ਰਿਹਾ, ਤਾਇਆ ਘਰ ਬਣਾ ਰਿਹਾ ਤੇ ਚਾਚਾ ਵੇਖ ਕੇ ਨਹੀਂ ਜਰ ਰਿਹਾ, ਤੇ ਮੂੰਹ ਤੋਂ ਉਹ ਇੱਕ ਦੂਜੇ ਨਾਲ ਵਿਗਾੜ ਵੀ ਨਹੀਂ ਰਹੇ। ਤੇ ਆਮ ਤੌਰ ਤੇ ਅਮੂਮਨ ਤੁਸੀਂ ਵੇਖੋ ਇਹ ਗੱਲ ਤੁਹਾਨੂੰ ਸੁਣਨ ਵਿੱਚ ਆਵੇਗੀ, ਅਸੀਂ ਫਲਾਨਾ ਕੰਮ ਕਰਨ ਲੱਗੇ ਸੀ ਜੀ, ਸਾਡੇ ਰਿਸ਼ਤੇਦਾਰ ਖੁਦ ਦੇ ਵੇਖ ਕੇ ਸੜ ਬਲ ਗਏ। ਫਲਾਨੇ ਦਾ ਮੁੰਡਾ ਕੈਨੇਡਾ ਪਹੁੰਚਿਆ, ਉਹਦਾ ਸਕਾ ਰਿਸ਼ਤੇਦਾਰ ਜਿਹੜਾ ਸੀ ਉਹ ਵੇਖ ਕੇ ਸੜ ਬਲ ਗਿਆ। ਇਹਦਾ ਅਰਥ ਇਹ ਹੈ ਵੀ ਜਿਹੜੀ ਦੁਨੀਆਂ ਦੇ ਰਿਸ਼ਤਿਆਂ ਦੀ ਆਪਾਂ ਗੱਲ ਕਰਦੇ ਹਾਂ ਨਾ, ਫਿਰ ਬਾਬਾ ਜੀ ਨੇ ਗੱਲ ਸਾਨੂੰ ਫਿਰ ਠੀਕ ਹੀ ਕਹੀ ਹੈ, ਕੋਈ ਗਲਤ ਤਾਂ ਕਹੀ ਨਹੀਂ ਫਿਰ ਇਹਦੇ ਵਿੱਚ। ਤਾਂ ਹੁਣ ਇੱਦਾਂ ਕਿਉਂ ਹੁੰਦਾ? ਹੁਣ ਮੰਨ ਲਓ ਤੁਸੀਂ ਕੋਈ ਘਰ ਬਣਾਉਣਾ ਹੋਵੇ ਤਾਂ ਮੈਨੂੰ ਤੁਹਾਡੇ ਤੋਂ ਕਾਹਦੀ ਜਲਨ ਹੋਵੇਗੀ? ਮੈਨੂੰ ਕੋਈ ਜਲਨ ਨਹੀਂ ਹੋਵੇਗੀ, ਪਰ ਮੈਂ ਹੋ ਸਕਦਾ ਜੇ ਮੈਂ ਤੁਹਾਡੇ ਚਾਚੇ ਤਾਏ ਦਾ ਪੁੱਤ ਭਰਾ ਹੋਵਾਂ ਤਾਂ ਤੁਹਾਡੇ ਤੋਂ ਮੈਨੂੰ ਜਲਨ ਹੋ ਜਾਵੇ। ਤੇ ਜੇ ਇੱਦਾਂ ਜਲਨ ਨਹੀਂ ਹੋ ਰਹੀ, ਇਹਦਾ ਮਤਲਬ ਇਹ ਹੈ ਵੀ ਸਾਨੂੰ ਦੁਨੀਆਂ ਨਾਲ ਰਿਸ਼ਤਾ ਰੱਖਣਾ ਹੀ ਇੱਦਾਂ ਦਾ ਚਾਹੀਦਾ ਜਿੱਦਾਂ ਮੇਰਾ ਅਤੇ ਤੁਹਾਡਾ ਹੈ। ਸਮਝੇ ਨਾ ਬੇਨਤੀ ਨੂੰ? ਜਿੱਥੇ ਵੀ ਅਸੀਂ ਰਿਸ਼ਤਿਆਂ ਦੇ ਮੋਹ ਵਿੱਚ ਵੱਧ ਜਾਵਾਂਗੇ ਨਾ, ਜਿੱਥੇ ਵੀ ਅਸੀਂ ਕਿਸੇ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਪੈ ਜਾਵਾਂਗੇ, ਕੰਟਰੋਲ ਕਰਨ ਦੇ ਚੱਕਰ ਵਿੱਚ ਪੈ ਜਾਵਾਂਗੇ, ਉੱਥੇ ਈਰਖਾ ਦਾ ਜਨਮ ਬੜਾ ਸੁਭਾਵਿਕ ਹੈ। ਉਹ ਜਨਮ ਹੁੰਦਾ, ਈਰਖਾ ਦਾ ਜਨਮ ਹੋ ਜਾਵੇਗਾ ਵੀ ਕਮਾਲ ਹੈ ਵੀ ਘਰ ਬਣ ਰਿਹਾ, ਤੁਹਾਡਾ ਘਰ ਬਣ ਰਿਹਾ, ਮੈਨੂੰ ਤਾਂ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ, ਪਰ ਮੇ ਵੀ ਜੇ ਮੈਂ ਤੁਹਾਡੇ ਸਕੇ ਚਾਚੇ ਦਾ ਪੁੱਤ ਹੋਵਾਂ ਜਾਂ ਸਕੇ ਤਾਏ ਦਾ ਮਾਮੇ ਦਾ ਪੁੱਤ ਹੋਵਾਂ ਤਾਂ ਹੋ ਸਕਦਾ ਹੈ ਵੀ ਮੈਂ ਤੁਹਾਡੀਆਂ ਲੱਤਾਂ ਖਿੱਚਾਂ ਵੀ ਤੁਸੀਂ ਆਹ ਕੰਮ ਕਰਨ ਕਿਉਂ ਲੱਗੇ। ਤੋ ਇਹ ਜਿਹੜੀ ਸਾਡੀ ਮਾਨਸਿਕਤਾ ਹੈ, ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਦੋਂ ਜਿੱਥੇ ਵੀ ਸਾਡਾ ਕੋਈ ਇੱਦਾਂ ਅਪਣੱਤ ਜੁੜ ਜਾਂਦੀ ਹੈ, ਜਿੱਥੇ ਸਾਡੀ ਕੋਈ ਇਹ ਚੀਜ਼ ਜੁੜੀ ਹੋਈ ਹੈ, ਉੱਥੋਂ ਰਿਸ਼ਤਿਆਂ ਦੇ ਵਿੱਚੋਂ ਈਰਖਾ ਜਨਮ ਲੈ ਰਹੀ ਹੈ। ਤੇ ਜਿੱਥੇ ਮੈਂ ਇਹ ਸਮਝ ਲਵਾਂ ਵੀ ਨਹੀਂ ਭਾਈ, ਨਾ ਕੋ ਬੈਰੀ ਨਹੀਂ, ਹੁਣ ਨਾ ਤੁਸੀਂ ਮੇਰੇ ਵੈਰੀ ਬੈਠੇ ਹੋ ਤੇ ਨਾ ਮੇਰੇ ਲਈ ਬੇਗਾਨੇ ਹੋ। ਸਮਝੋ ਨਾ ਗੱਲ ਨੂੰ ਵੀ ਜਿੱਥੇ ਜਿੱਥੇ ਰਿਸ਼ਤਾ ਆ ਗਿਆ ਉੱਥੇ ਹੋ ਸਕਦਾ ਜਾਂ ਤੁਸੀਂ ਮੇਰੇ ਵੈਰੀ ਹੋਵੋ, ਬੇਗਾਨੇ ਵੀ ਹੋ ਜਾਓ, ਪਰ ਇੱਦਾਂ ਜਨਰਲ ਕਿੰਨੇ ਬੰਦੇ ਸਾਡੇ ਲਾਗੋਂ ਦੀ ਹਜ਼ਾਰਾਂ ਬੰਦੇ ਜਿਹੜੇ ਨੇ ਉਹ ਰੋਜ਼ ਗੁਜ਼ਰ ਜਾਂਦੇ ਨੇ, ਪਰ ਸਾਨੂੰ ਕਿਸੇ ਨੂੰ ਵੇਖ ਕੇ ਜਲਨ ਥੋੜ੍ਹਾ ਹੁੰਦੀ ਹੈ ਵੀ ਇਹ ਬੰਦੇ ਨੇ ਇੱਦਾਂ ਕਰ ਦੇਣਾ, ਅੱਜ ਸ਼ਾਮੀ ਜਾ ਕੇ ਇਹਨਾਂ ਨੇ ਪਾਰਟੀ ਬੜੀ ਵੱਡੀ ਕਰਨੀ ਆਪਣੇ ਘਰੇ, ਸਾਨੂੰ ਕੋਈ ਚੱਕਰ ਨਹੀਂ ਹੈ, ਅਗਲੇ ਆਪਦੇ ਘਰੇ ਜੋ ਮਰਜ਼ੀ ਕਰੀ ਜਾਣਾ। ਤੋ ਕਿਉਂ ਨਹੀਂ ਜੇ ਇਸ ਤਰੀਕੇ ਨਾਲ ਸਾਡੇ ਮਸਲੇ ਦਾ ਹੱਲ ਹੁੰਦਾ ਵੀ ਅਸੀਂ ਦੁਨੀਆਂ ਨੂੰ ਚਾਹੇ ਸਾਡੇ ਆਪਣੇ ਸਕੇ ਚਾਚੇ ਦਾ ਇਹਦੇ ਪੁੱਤ ਹੋਣ, ਉਹਨਾਂ ਨੂੰ ਇਸੇ ਨਜ਼ਰੀਏ ਨਾਲ ਇਸੇ ਦ੍ਰਿਸ਼ਟੀ ਨਾਲ ਵੇਖੋ ਜਿਵੇਂ ਤੁਸੀਂ ਉਹਨੂੰ ਵੇਖ ਰਹੇ ਹੋ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ, ਫਿਰ ਉਹ ਚੀਜ਼ ਖਤਮ ਹੋਵੇਗੀ ਅੰਦਰੋਂ ਜੇ ਉਸੇ ਦ੍ਰਿਸ਼ਟੀ ਨਾਲ ਵੇਖੋਗੇ ਤੇ। ਪਰ ਜੇ ਕਿਤੇ ਥੋੜ੍ਹਾ ਬਹੁਤਾ ਵੀ ਕੋਈ ਐਲੀਮੈਂਟ ਮੋਹ ਦਾ ਜਾਂ ਉਸ ਰਿਸ਼ਤੇ ਦੀ ਅਪਣੱਤ ਦਾ ਜੁੜਿਆ ਹੋਇਆ ਤੇ ਫਿਰ ਹੋ ਸਕਦਾ ਹੈ ਵੀ ਅੰਦਰ ਜਿਹੜਾ ਹੈ ਉਹ ਬੜੀ ਈਰਖਾ ਵੀ ਪੈਦਾ ਹੋ ਜਾਵੇ। ਤੋ ਗੁਰੂ ਨੇ ਇੱਕ ਗੱਲ ਸਾਨੂੰ ਬਾਰ ਬਾਰ ਸਮਝਾਈ, ਵੇਖੋ ਆਪਾਂ ਬਾਣੀ ਦੇ ਵਿੱਚੋਂ ਪੜ੍ਹਿਆ, ਆਖਿਆ ਜਿੰਨੇ ਇਹ ਦੁਨੀਆਂ ਦੇ ਰਿਸ਼ਤੇ ਨੇ, ਜਿੰਨੇ ਵੀ ਹਾਂ, ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਵਾਹਿਗੁਰੂ ਵਰਤ ਜਾਂਦਾ, ਜਿਨ੍ਹਾਂ ਰਿਸ਼ਤਿਆਂ ਵਿੱਚ ਸੱਚੀ ਜਿਹੜਾ ਹੈ ਗੁਰੂ ਦੀ ਵਿਚਾਰ ਵਰਤ ਜਾਂਦੀ ਹੈ, ਉਹ ਰਿਸ਼ਤੇ ਤੇ ਰਿਸ਼ਤੇ ਨਹੀਂ ਰਹਿੰਦੇ, ਉਹ ਤੇ ਸੰਗਤ ਬਣ ਜਾਂਦੇ ਨੇ, ਉੱਥੇ ਫਰਕ ਹੈ। ਜਿਨ੍ਹਾਂ ਰਿਸ਼ਤਿਆਂ ਵਿੱਚ, ਫਿਰ ਮੇਰੀ ਬੇਨਤੀ ਨੂੰ ਸੁਣ ਲਓ, ਜਿਨ੍ਹਾਂ ਰਿਸ਼ਤਿਆਂ ਵਿੱਚ ਗੁਰੂ ਦਾ ਸ਼ਬਦ ਵਰਤ ਗਿਆ ਨਾ ਜੀ, ਉਹ ਫਿਰ ਮਾਂ ਪੁੱਤ ਦਾ ਇਕੱਲਾ ਰਿਸ਼ਤਾ ਨਹੀਂ ਨਾ ਰਿਹਾ, ਉਹ ਤੇ ਫਿਰ ਸੰਗਤ ਦਾ ਰਿਸ਼ਤਾ ਵੀ ਬਣ ਗਿਆ। ਜਿਨ੍ਹਾਂ ਰਿਸ਼ਤਿਆਂ ਵਿੱਚ ਗੁਰੂ ਦੀ ਵਿਚਾਰ ਵਰਤ ਗਈ, ਉਹ ਭੈਣ ਭਰਾ ਦਾ ਰਿਸ਼ਤਾ ਨਹੀਂ ਰਿਹਾ, ਉਹ ਸੰਗਤ ਵੀ ਬਣ ਗਈ। ਜਿਨ੍ਹਾਂ ਰਿਸ਼ਤਿਆਂ ਵਿੱਚ ਗੁਰੂ ਦੀ ਵਿਚਾਰ ਵਰਤ ਗਈ, ਉਹ ਯਾਰਾਂ ਮਿੱਤਰਾਂ ਦਾ ਰਿਸ਼ਤਾ ਹੀ ਨਹੀਂ ਰਿਹਾ, ਉਹ ਸੰਗਤ ਦਾ ਰਿਸ਼ਤਾ ਵੀ ਬਣ ਗਿਆ। ਉੱਥੇ ਉਹ ਜਿਹੜਾ ਐਲੀਮੈਂਟ, ਉਹ ਤੱਤ ਸੀ ਜਿਹੜਾ ਬੁਰਾਈ ਵਾਲਾ ਸੀ, ਉਹ ਖਤਮ ਹੋ ਜਾਂਦਾ ਉੱਥੇ। ਇਸ ਕਰਕੇ ਉਹ ਰਿਸ਼ਤੇ ਤੇ ਜ਼ਰੂਰ ਜਿਨ੍ਹਾਂ ਵਿੱਚ ਵਾਹਿਗੁਰੂ ਵਰਤਦਾ ਉਹ ਸਾਡੇ ਸਹਾਈ ਹੋ ਸਕਦੇ ਨੇ, ਅਦਰਵਾਈਜ਼ ਬਾਬਾ ਜੀ ਨੇ ਕਿਹਾ ਵੀ ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਗੁਰੂ ਦੀ ਵਿਚਾਰ ਤੇਰੀ ਸਹਾਇਕ ਬਣੇਗੀ, ਤੇਰਾ ਕਲਿਆਣ ਤਾਂ ਹੋਣਾ, ਤੇਰਾ ਭਲਾ ਹੀ ਤਾਂ ਹੋਣਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਮਾਤ ਪਿਤਾ ਸੁੱਤ ਬੰਧ ਭਾਈ
ਤਾਂ ਹੀ ਤੇ ਮਹਾਰਾਜ ਨੇ ਆਖਿਆ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਠੀਕ ਹੈ, ਦੁਨਿਆਵੀ ਤੌਰ ਉੱਤੇ ਜਨਮ ਦੇਣ ਵਾਲੀ ਮਾਂ ਹੈ, ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ, ਸਮਾਜ ਦੇ ਉਸ ਸਟਰਕਚਰ ਨੂੰ ਫੋਲੋ ਕਰਦਾ ਇਹਦੇ ਵਿੱਚ ਰਿਹਾ, ਪਰ ਮੈਨੂੰ ਪਤਾ ਹੈ ਵੀ ਦੁਨੀਆਂ ਦੀ ਮਾਂ ਵੀ ਉੱਥੇ ਸਹਾਇਕ ਨਹੀਂ ਬਣਦੀ ਜਿੱਥੇ ਗੁਰੂ ਮਾਂ ਨੇ ਬਣ ਜਾਣਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਮਾਤ ਪਿਤਾ ਸੁਤ ਬੰਧਪ ਭਾਈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਹੇ ਨਾਨਕ, ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਾਡਾ ਸਹਾਈ ਬਣਦਾ, ਉਹ ਸਾਡੇ ਨਾਲ ਜਿਹੜਾ ਹੈ ਉਹ ਨਿਭਦਾ ਹੈ। ਤੋ ਗੁਰਦੇਵ ਮਹਾਰਾਜ ਨੇ ਆਖਿਆ ਮੇਰੇ ਮਨ ਹਰ ਬਿਨ ਅਵਰ ਨਾ ਕੋਈ, ਹੇ ਮੇਰੇ ਮਨ ਹਰੀ ਤੋਂ ਬਿਨਾਂ, ਰੱਬ ਤੋਂ ਬਿਨਾਂ ਹੋਰ ਕੋਈ ਨਹੀਂ। ਮੇਰੇ ਮਨ ਹਰ ਬਿਨ ਅਵਰ ਨਾ ਕੋਏ, ਪ੍ਰਭ ਸ਼ਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਏ। ਪ੍ਰਭੂ ਦੀ ਸ਼ਰਨ ਵਿੱਚ ਸਦਾ ਰਿਹਾ ਕਰ, ਤੈਨੂੰ ਦੁੱਖ ਨਹੀਂ ਵਿਆਪੇਗਾ। ਪ੍ਰਭ ਸ਼ਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਏ। ਆਖਿਆ ਰਤਨ ਪਦਾਰਥ ਮਾਣਕ ਸੋਇਨਾ ਰੁਪਾ ਖਾਕ, ਰਤਨਾ ਮੋਤੀ ਜਿੰਨੇ ਪਦਾਰਥ ਨੇ, ਸੋਨਾ ਹੈ ਚਾਂਦੀ ਹੈ, ਇਹ ਸਭ ਮਿੱਟੀ ਦੇ ਸਮਾਨ ਨੇ। ਰਤਨ ਪਦਾਰਥ ਮਾਣਕ ਸੋਇਨਾ ਰੁਪਾ ਖਾਕ, ਮਾਤ ਪਿਤਾ ਸੁੱਤ ਬੰਧਪਾ ਕੂੜੇ ਸੱਭੇ ਸਾਖ। ਆਖਿਆ ਇਹ ਸਾਖ ਕੂੜੇ ਨੇ, ਇਹਨਾਂ ਨੇ ਉੱਥੇ ਤੇਰੇ ਸਾਈ ਨਹੀਂ ਬਣਨਾ। ਮਾਤ ਪਿਤਾ ਸੁੱਤ ਬੰਧਪਾ ਕੂੜੇ ਸੱਭੇ ਸਾਖ, ਜਿਨ ਕੀਤੀ ਤਿਸੇ ਨਾ ਜਾਣੀ ਮਨਮੁਖ ਪਸ਼ ਨਾ ਪਾਕ। ਬਾਬਾ ਜੀ ਨੇ ਕਿਹਾ ਜਿਨੇ ਸਰੀਰ ਸਿਰਜਿਆ, ਮਨਮੁਖ ਪਸ਼ੂ ਏਡਾ ਨਾਪਾਕ ਹੈ, ਏਡਾ ਅਪਵਿੱਤਰ ਹੈ, ਇਹ ਦੇਹੀ ਨੂੰ ਸਿਰਜਣ ਵਾਲੇ ਅਕਾਲ ਪੁਰਖ ਨੂੰ ਜਾਣਦਾ ਨਹੀਂ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਮਾਤ ਪਿਤਾ ਸੁੱਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਪਾਰ ਬ੍ਰਹਮ ਮੇਰਾ ਸਹਾਈ ਬਣ ਗਿਆ। ਅਗਲਾ ਬਚਨ ਹੈ ਸਗਲ ਸਰੰਜਾਮ। ਅੱਛਾ, ਸਰੰਜਾਮ ਦਾ ਅਰਥ ਹੁੰਦਾ ਹੈ, ਇੱਕ ਆਪਾਂ ਸ਼ਬਦ ਪੜ੍ਹਨੇ ਹਾਂ ਜੀ ਅੰਜਾਮ, ਵੀ ਕਿਸੇ ਕੰਮ ਨੂੰ ਕੀ ਦਿੱਤਾ, ਅੰਜਾਮ ਦੇ ਦਿੱਤਾ। ਸਰੰਜਾਮ ਦਾ ਅਰਥ ਹੁੰਦਾ ਹੈ ਕਿਸੇ ਕੰਮ ਨੂੰ ਸਿਰੇ ਤੱਕ ਅੰਜਾਮ ਦੇ ਦਿੱਤਾ, ਸਿਰੇ ਤੱਕ ਪਹੁੰਚਾ ਦਿੱਤਾ। ਬਾਬਾ ਜੀ ਨੇ ਆਖਣਾ ਸਰੰਜਾਮ ਲਾਗ ਭਵਜਲ ਤਰਨ ਕੈ, ਵੀ ਐਨ ਸਿਰੇ ਤੱਕ ਲੱਗ ਜਾ ਵੀ ਤੂੰ ਸੰਸਾਰ ਰੂਪੀ ਭਾਵ ਸਾਗਰ ਤਰ ਜਾਵੇਂ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਤੋ ਇੱਥੇ ਹੈ ਸਗਲ ਸਰੰਜਾਮ, ਸਾਰੇ ਸਰੰਜਾਮ, ਕੰਮ ਨੂੰ ਸਿਰੇ ਤੱਕ ਲਿਜਾਣ ਵਾਲਾ ਕਰੇ ਪ੍ਰਭ ਆਪੇ, ਉਹ ਕਿਹਨੇ ਕੀਤੇ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਕਰ ਦਿੱਤਾ। ਭਏ ਮਨੋਰਥ ਸੋ ਪ੍ਰਭ ਜਾਪੇ, ਜੀਵਨ ਦਾ ਮਨੋਰਥ ਪ੍ਰਯੋਜਨ ਜਿਹਨੂੰ ਬਾਬਾ ਜੀ ਨੇ ਕਿਹਾ ਸੀ, ਇਸੇ ਸ਼ਬਦ ਵਿੱਚ ਤੁਸੀਂ ਪੜ੍ਹਿਆ ਵੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋ ਬਾਬਾ ਜੀ ਕਹਿੰਦੇ ਨੇ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਜੀਵਨ ਦਾ ਉਹ ਮਨੋਰਥ ਸੋ ਪ੍ਰਭ ਜਾਪੇ, ਹੁਣ ਉਹ ਅਕਾਲ ਪੁਰਖ ਵਾਹਿਗੁਰੂ ਨੇ ਪੂਰਾ ਕਰ ਦਿੱਤਾ। ਅਰਥ ਧਰਮ ਕਾਮ ਮੋਖ ਕਾ ਦਾਤਾ। ਵੇਖੋ ਇਹ ਜਿਹੜੀਆਂ ਚਾਰ ਚੀਜ਼ਾਂ ਨੇ ਨਾ ਜੀ, ਅਰਥ ਹੋ ਗਿਆ, ਧਰਮ ਹੋ ਗਿਆ, ਕਾਮ ਹੋ ਗਿਆ, ਮੋਖ ਹੋ ਗਿਆ, ਇਹਨੂੰ ਤੁਸੀਂ ਬਾਣੀ ਦੇ ਵਿੱਚ ਇੱਦਾਂ ਵੀ ਪੜ੍ਹਦੇ ਹੋ ਵੀ ਚਾਰ ਪਦਾਰਥ, ਪਹਿਲਾ ਧਰਮ, ਦੂਜਾ ਅਰਥ, ਤੀਜਾ ਕਾਮ ਤੇ ਚੌਥਾ ਮੋਖ। ਤੋ ਇਹ ਖਾਸ ਕਰਕੇ ਵੇਦਾਂ ਦੀ ਫਿਲਾਸਫੀ ਵਿੱਚ ਇਹ ਚਾਰ ਪਦਾਰਥਾਂ ਦੀ ਬੜੀ ਅਹਿਮੀਅਤ ਹੈ। ਸਭ ਤੋਂ ਪਹਿਲਾਂ ਧਰਮ ਦੀ, ਫਰਜ਼ਾਂ ਦੀ ਗੱਲ ਆ ਗਈ, ਅਰਥ ਦੀ ਗੱਲ ਆ ਗਈ। ਅਰਥ ਦਾ ਸਾਧ ਸੰਗਤ ਮਤਲਬ ਹੁੰਦਾ ਹੈ ਜਿਹਨੂੰ ਆਪਾਂ ਪੈਸਾ ਕਹਿੰਦੇ ਹਾਂ, ਉਹਨੂੰ ਅਰਥ ਕਿਹਾ ਜਾਂਦਾ, ਧਰਮ ਅਰਥ। ਤੀਜਾ ਆ ਗਿਆ ਕਾਮ, ਕਾਮ ਦਾ ਮਤਲਬ ਕਾਮਨਾਵਾਂ, ਇਛਾਵਾਂ। ਤੇ ਚੌਥਾ ਹੈ ਮੋਖ। ਇਹ ਚਾਰ ਚੀਜ਼ਾਂ ਨੇ, ਧਰਮ ਅਰਥ ਕਾਮ ਮੋਖ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਬਾਬਾ ਜੀ ਕਹਿੰਦੇ ਨੇ ਸਤ ਸੰਗਤ ਵਿੱਚ ਬੈਠ ਕੇ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਨ ਦੀ ਸੇਵਾ ਵਿੱਚ ਲੱਗ ਗਿਆ, ਉਹਨੇ ਸਮਝੋ ਇਹ ਧਰਮ ਅਰਥ ਕਾਮ ਮੋਖ ਪਾ ਲਿਆ। ਇਹ ਚਾਰੇ ਪਦਾਰਥ ਉੱਥੇ ਆ ਗਏ। ਉਹਨੂੰ ਇਕੱਲੇ ਇਕੱਲੇ ਪਦਾਰਥ ਪਿੱਛੇ ਭੱਜਣ ਦੀ ਲੋੜ ਨਹੀਂ, ਉਹਦੀ ਦੌੜ ਇਹ ਖਤਮ ਹੋ ਜਾਂਦੀ ਹੈ। ਤੋ ਸਿੱਖ ਦੀ ਦੌੜ ਹੈ ਵੀ ਕੋਈ ਨਹੀਂ,
तो बाबा जी ने आख्या धर्म अर्थ काम मोह का दाता पूरी पई सिमर सिमर विधाता उस विधाते नू सिमर के उस रब नू चेता करके हुण जीवन पूरा हो गया पूरी पै गई। जिवें एक शब्द आपां कहिंदे हुंदे आ इहदी कदी पूरी नहीं पैंदी समझो, जिन्हों सदा की रहिंदा घाटा उहदे बारे आपां कहिंदे इहनू जो मर्जी दे दो इस बंदे की कदी पूरी नहीं पैंदी। तो बाबा जी ने कहा पूरी पई हुण जीवन विच ऐन जिवें नका नक नहीं कोई चीज भर जांदी एन सैटिस्फैक्शन भी जिदे विच एक तिल सुटन लई भी कोई थां ना होवा इन्ना नका नक गुरु ने अंदरों तसली कर दित्ती। किवें सिमर सिमर विधाता जदों मैं उस विधाते अकाल पुरख वाहिगुरु का सिमरन किया उन्हूं चेते किया। अगला बोल है अखीरला साध संग नानक रंग माणिया, साध संगत विच नानक द्वारा रंग माणिया गया। ये अर्थ इदा करांगे उहदा वजह की है जिहड़ा इत्थे नानक शब्द आया ना तुसीं स्क्रीन ते जाके वेखियो बाहर जाण लग्गिआं इत्थे नानक दे कक्के नूं सिहारी लगी है। तो भावें कि शब्द पढ़िया नानक ही जाणा पर यह जिहड़ियां लगियां होईयां सिहारियां ने लगे हुए औंकड़ ते मुगता, मुगता कहिंदे ने जिथे ना सिहारी लगी होवे ते ना औंकड़ लगा होवे उहनूं मुगता कहिंदे ने। तो यह शब्दां दे अर्थां नूं बदल दिंदे ने, इसे करके महाराज ने लाए ने गुरबाणी की ग्रामर है। गुरबाणी की संथ्या क्लास लगती है शाम अज भी लगनी है 7:30 to 8:30 ती यतन करया करो उहदे विच सारे नुकते जिहड़े ने दसे जाते हैं। तो इत्थे है साध संग नानक, नानक दे कक्के नूं सिहारी लगी है नानक ते साध संग, साध संग दे गग्गे नूं सिहारी लगी है साध संग विच। इहदे अर्थ की करांगे साध संग विच जिहड़ी सिहारी है उहदा मतलब बणदा विच, साध संग विच नानक दे कक्के नूं सिहारी दा मतलब बन जांदा नानक द्वारा रंग माणिया, नानक द्वारा साध संगत विच रंग माणिया गया। रंग दा अर्थ की है प्यार मुहब्बत। तो महाराज बाणी विच इसे रंग नूं कहिंदे ने जां कौ हर रंग लागू इस युग मैं सो कहीत है सूरा। सूरमे उह नहीं हुंदे जिहड़े किसी उत्ते अपना जबर करदे ने, धक्का करदे ने, डरदिआं नूं डराउंदे ने। सूरमे उह ने जिहड़े संगत विच बहि के अपने मन उत्ते काबू करदे ने, उहनूं सूरमा कहा जांदा। तो रंग दा अर्थ है प्यार मुहब्बत। तो बाबा जी गुरु अर्जन साहब कहिंदे सूरमा पता कौन है, जां कौ हर रंग लागो इस युग मैं सो कहीत है सूरा। हुण अगली पंक्ति वेखो की है जी, आत्म जिणै, जिन्हें किहनूं जितिआ, जिणै दा अर्थ है जितना, जिन्हें अपने आपे नूं जितिआ आत्म जिणै। इत्थे ते सूरमे गालां कढ़दे फिरदे ने, उहनां दा काबू कोई नहीं अपने मन उत्ते, धीआं भैणां मावां दीआं गालां तां कढ दिंदे ने, कहिंदे असीं सूरमता ही विखा रहे। नहीं, सूरमा उह है जिन्हें सब तों पहलां अपने आप नूं, क्योंकि सूरमे ने समझ लिया भी मैं जिन्हों गाल कढने उहदी धी मेरी भी धी है। इह फर्क पै जांदा ना। असीं कई ना गुंडिआं ते बदमाशां नूं की कहना शुरू कर दिंदे आ, इह कौण है बड़ा बड़ा सूरमा है जी, बंदा बड़ा दलेर है। नहीं नहीं नहीं नहीं नहीं, भुलेखे च ना रहो, गुरु अर्जन साहब के बचन चेते रखियो। उन्होंने आख्या जां को हर रंग लागो इस युग मैं सूरमे हो, तुसी जिहड़े संगत विच बैठे हो। तो महाराज ने बड़ी बख्शिश की, आख्या जां को हर रंग लागो इस युग मैं सो कहीत है सूरा। हुण सूरमे की निशानी की है, बाबा जी कहिंदे उन्हें आत्म जिणै, उन्हें की किया भी अपने आपे नूं जितिआ। सब तो पहला सूरमा किहनूं जितदा, अपने आपे नूं जितता। आत्म जिणै सगल वस ताक है, सगल वस उहने अखां काबू कर लईआं, सगल वस ताक है जाका सतगुर पूरा। जिहदे कोल अपने आपे नूं जितिआ नहीं ना जा सकदा उहनूं सूरमा नहीं कहा गुरु अर्जन साहब ने। तो सूरमे दा पहला काम है अपने आप उत्ते काबू करना, अपनिआं अपने सुभा, अपनिआं आदतां उत्ते, अपनिआं अखां उत्ते। उन्हें अखां उत्ते काबू कर लिया, अखां पराया रूप नहीं तकदियां, अखां ने पराया रूप नहीं तकिया। उन्हें कन्नां उत्ते काबू कर लिया, कन्न पराई निंदिया सुण नूं हट गए। तो यह है सूरमे की निशानी। आत्म जिणै सगल वस ताकै जाका सतगुर पूरा। किवें सतगुर पूरे की कृपा दे द्वारा उन्हें अपने आप नूं इदां कंट्रोल कर लिया, इदां उन्हें अपने आप नूं जिहड़ा है काबू कर लिया। तो यह होना किवें है, यह होना है साध संग। बाबा जी ने कहा साध संग दुष्ट वस होते, आ जिहड़े दुष्ट ने ना
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਕਿਵੇਂ ਵਸ ਵਿੱਚ ਆਉਣੇ ਨੇ? ਇਹ ਆਉਣੇ ਨੇ ਗੁਰੂ ਦੀ ਸੰਗਤ ਵਿੱਚ ਬੈਠਿਆਂ ਵਸ ਵਿੱਚ ਆਉਣੇ ਨੇ। ਤੋ ਬਾਬਾ ਜੀ ਨੇ ਬੜੀ ਬਖਸ਼ਿਸ਼ ਕੀਤੀ, ਮਹਾਰਾਜ ਕਹਿੰਦੇ ਸਾਧ ਸੰਗ ਨਾਨਕ ਰੰਗ ਮਾਣਿਆ। ਨਾਨਕ ਵੱਲੋਂ ਕਿੱਥੇ ਰੰਗ ਮਾਣਿਆ ਗਿਆ? ਸਾਧ ਸੰਗਤ ਵਿੱਚ। ਰਾਰਾ ਰੰਗੋ ਇਹ ਮਨ ਆਪਣਾ, ਰਾਰੇ ਅੱਖਰ ਤੋਂ ਉਪਦੇਸ਼ ਦੇ ਕੇ ਬਾਬਾ ਜੀ ਨੇ ਕਿਹਾ ਆਪਣੇ ਮਨ ਨੂੰ ਰੰਗਣਾ ਕਰੋ। ਮਨ ਰੰਗੋ ਵਡਭਾਗੀਓ, ਮਨ ਨੂੰ ਰੰਗਣਾ ਹੈ, ਪਿਆਰ ਦਾ ਰੰਗ ਚੜ੍ਹਨਾ ਹੈ, ਮੁਹੱਬਤ ਦਾ ਰੰਗ ਚਾੜ੍ਹਨਾ ਹੈ। ਕਿੱਥੇ ਬਹਿ ਕੇ? ਗੁਰੂ ਦੀ ਸੰਗਤ ਵਿੱਚ ਬਹਿ ਕੇ। ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ। ਹੁਣ ਮੈਂ ਕਿੱਥੇ ਆ ਗਿਆ ਭਲਾ? ਆਪਣੇ ਘਰ ਦੇ ਵਿੱਚ। ਜਿਵੇਂ ਬੰਦਾ ਸਾਰੀ ਦਿਹਾੜੀ ਕੰਮਾਂ ਕਾਰਾਂ ਲਈ ਬਾਹਰ ਭੱਜਾ ਫਿਰਦਾ ਨਾ ਜੀ, ਤੇ ਉਹਨੂੰ ਟਿਕਾ ਕਿੱਥੇ ਆਣ ਕੇ ਮਿਲਦਾ? ਜਦੋਂ ਬੰਦਾ ਆਪਣੇ ਘਰੇ ਜਾਂਦਾ, ਬੰਦਾ ਕਹਿੰਦਾ ਹੁਣ ਰਿਲੈਕਸ ਹੋਵੇ। ਅੱਛਾ, ਤੁਸੀਂ ਕਈ ਨਾ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਘਰਿਆਂ ਵਿੱਚ ਵੀ ਗਏ ਹੋ ਨਾ ਸਾਧ ਸੰਗਤ, ਭਾਵੇਂ ਕਿ ਤੁਹਾਡਾ ਆਪਣਾ ਘਰ ਹੋਵੇ ਰਿਸ਼ਤੇਦਾਰ ਸਾਕ ਸੰਬੰਧੀਆਂ ਦਾ, ਪਰ ਫਿਰ ਵੀ ਬੰਦਾ ਇੰਨਾ ਈਜ਼ੀ ਫੀਲ ਨਹੀਂ ਕਰਦਾ। ਤੁਹਾਨੂੰ ਉਹਨਾਂ ਦੇ ਮੁਤਾਬਕ ਵਿਹਾਰ ਕਰਨਾ ਪੈਂਦਾ। ਪਰ ਅਗਲੀ ਗੱਲ ਇਹ ਹੈ ਵੀ ਜਦੋਂ ਤੁਸੀਂ ਆਪਣੇ ਘਰ ਵਿੱਚ ਹੋ, ਉੱਥੇ ਤੁਸੀਂ ਫ੍ਰੀ ਹੋ, ਤੁਹਾਡੀ ਇੱਛਾ ਹੈ। ਤੋ ਬਾਬਾ ਜੀ ਕਹਿੰਦੇ ਨੇ ਮੈਂ ਆਪਣੇ ਘਰ ਵਿੱਚ ਟਿਕ ਗਿਆ। ਇੱਥੇ ਘਰ ਕਿਹੜਾ? ਇੱਥੇ ਘਰ ਆ ਅੰਦਰਲਾ ਘਰ, ਅੰਦਰਲਾ ਘਰ। ਤੋ ਜਿਹੜਾ ਬੰਦਾ ਟਿਕਾ ਹਾਸਲ ਕਰ ਲੈਂਦਾ ਨਾ ਜੀ, ਉਹਦਾ ਆਪੇ ਕਲਿਆਣ ਹੋ ਜਾਂਦਾ, ਸਭ ਕੁਝ ਉਹਦਾ ਮਤਲਬ ਆਪੇ ਭਲਾ ਹੋ ਜਾਂਦਾ ਉਹਦਾ। ਜਿਹੜਾ ਭਟਕਦਾ ਹੀ ਫਿਰਦਾ, ਜਿਹਨੂੰ ਟਿਕਾ ਹੀ ਕੋਈ ਨਹੀਂ, ਆਖਿਆ ਉਹ ਹੁਣ ਮੇਰੇ ਉਹ ਟਿਕਾ ਵਿੱਚ ਆ ਗਿਆ, ਕਾਬੂ ਵਿੱਚ ਆ ਗਿਆ। ਬਾਬਾ ਜੀ ਕਹਿੰਦੇ ਮਨ ਨੇ, ਮਨ ਹੈ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ। ਹੁਣ ਮੈਂ ਘਰ ਵਿੱਚ ਆਇਆ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਘਰ ਦੇ ਵਿੱਚ ਸੁੱਖ ਵਸ ਗਿਆ। ਹੁਣ ਘਰ ਆਇਆ, ਪੂਰੇ ਗੁਰ ਆਣਿਆ, ਤੇ ਇਹਨੂੰ ਘਰੇ ਲਿਆਉਣ ਵਾਲਾ ਕੌਣ ਹੈ? ਪੂਰੇ ਗੁਰੂ ਦੁਆਰਾ। ਇੱਥੇ ਗੁਰਦੇਰਾਰੇ ਨੂੰ ਸਿਹਾਰੀ ਹੈ ਫਿਰ, ਪੂਰੇ ਗੁਰੂ ਦੁਆਰਾ ਹੀ ਇਹਨੂੰ ਘਰ ਦੇ ਵਿੱਚ ਵਾਪਸ ਲਿਆਂਦਾ ਗਿਆ, ਨਹੀਂ ਤੇ ਮਨ ਜਿਹੜਾ ਸੀ ਉਹ ਭਟਕਦਾ ਫਿਰਦਾ ਸੀ, ਮਨ ਐਵੇਂ ਫਜ਼ੂਲ ਦੀਆਂ ਗੱਲਾਂ ਵਿੱਚ ਉਲਝਿਆ ਫਿਰਦਾ ਸੀ। ਤੋ ਸਾਧ ਸੰਗਤ, ਅਸੀਂ ਜੇ ਸੁੱਖ ਚਾਹੁੰਦੇ ਹਾਂ, ਜ਼ਿੰਦਗੀ ਵਿੱਚ ਆਨੰਦ ਚਾਹੁੰਦੇ ਹਾਂ, ਤੇ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਕਾਬੂ ਕਰੀਏ, ਮਨ ਨੂੰ ਮੰਦੀਆਂ ਚੀਜ਼ਾਂ ਦੇ ਵਿੱਚੋਂ ਟਿਕਾਈਏ। ਹਾਂ, ਜ਼ਿੰਦਗੀ ਬਹੁਤ ਛੋਟੀ ਹੈ, ਬੜੀ ਥੋੜ੍ਹੀ ਹੈ ਬੰਦੇ ਦੀ ਜ਼ਿੰਦਗੀ। ਇਸ ਜ਼ਿੰਦਗੀ ਨੂੰ ਐਵੇਂ ਈਰਖਾ, ਨਫ਼ਰਤ ਤੇ ਹੰਕਾਰ ਦੀ ਜਲਣ ਵਿੱਚ ਬੰਦੇ ਨੂੰ ਕਦੀ ਵੀ ਨਹੀਂ ਪਾਉਣਾ ਚਾਹੀਦਾ, ਕਦੀ ਵੀ ਨਹੀਂ ਪਾਉਣਾ ਚਾਹੀਦਾ। ਛੋਟੀ ਜਿਹੀ ਜ਼ਿੰਦਗੀ ਹੈ, ਇਹਦੇ ਵਿੱਚ ਵੀ ਬੰਦਾ ਅੱਛਾ। ਫਿਰ ਹੋਰ ਗੱਲ ਇਹ ਵੀ ਅਸੀਂ ਸਮਝ ਲਈਏ, ਦੁਨੀਆਂ ਦੇ ਵਿੱਚ ਬਹੁਤ ਇਸ਼ੂ ਤੇ ਬੜੀਆਂ ਪ੍ਰੋਬਲਮਸ ਨੇ, ਹਰ ਸਮੱਸਿਆ ਦਾ ਤੁਸੀਂ ਹੱਲ ਨਹੀਂ ਕਰ ਸਕਦੇ। ਜਿਵੇਂ ਆਪਾਂ ਕਹਿੰਦੇ ਨਾ ਵੀ ਵਿਆਹ ਹੋਵੇ ਤੇ ਜੇ ਚਲੋ ਇੱਕ ਉੱਥੇ ਵਿਆਹ ਵਾਲੇ ਤੇ ਵਹਿ ਗੱਲ ਪ੍ਰਚਲਿਤ ਹੈ ਵੀ ਜ਼ਿਆਦਾ ਤੇ ਫੁੱਫੜ ਹੀ ਰੁੱਸਦਾ ਹੁੰਦਾ, ਪਰ ਜੇ ਇਕੱਲਾ ਇਕੱਲਾ ਰਿਸ਼ਤੇਦਾਰ ਰੁੱਸਣ ਲੱਗ ਪਵੇ ਤੇ ਤੁਹਾਡੀ ਸਾਰੀ ਜ਼ਿੰਦਗੀ ਉਹਨਾਂ ਨੂੰ ਮਨਾਉਂਦਿਆਂ ਲੰਘ ਜਾਵੇਗੀ, ਤੁਹਾਡੇ ਮੁੰਡੇ ਦਾ ਵਿਆਹ ਨਹੀਂ ਜੀ ਹੋਣਾ, ਫਿਰ ਨਹੀਂ ਹੋਣਾ। ਤੁਹਾਨੂੰ ਉੱਥੇ ਸਟੈਪ ਲੈਣਾ ਪੈਂਦਾ ਵੀ ਨਹੀਂ ਫਿਰ ਛੱਡੋ, ਜੇ ਕੋਈ ਨਹੀਂ ਆਉਂਦਾ ਤਾਂ ਠੀਕ ਹੈ। ਤੋ ਉਹ ਬੜੀ ਚੰਗੀ ਗੱਲ ਹੁੰਦੀ ਹੈ ਵੈਸੇ। ਇੱਦਾਂ ਹੀ ਦੁਨੀਆਂ ਵਿੱਚ ਬਹੁਤ ਮੁਸ਼ਕਲਾਂ ਨੇ, ਹਾਂ ਜਿੱਥੋਂ ਤੱਕ ਤੁਹਾਡੀ ਸਮਰੱਥਾ ਹੈ ਤੁਸੀਂ ਕਰ ਸਕਦੇ ਹੋ, ਠੀਕ ਹੈ, ਪਰ ਹਰ ਮੁਸ਼ਕਲ ਬੰਦੇ ਤੋਂ ਬਾਹਰ ਹੈ। ਬੰਦਾ ਐਵੇਂ ਐਂਜਾਇਟੀ, ਕ੍ਰੋਧ, ਹੰਕਾਰ ਵਿੱਚ ਜੀਂਦਾ ਰਹਿੰਦਾ ਹੈ। ਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਕਾਬੂ ਕਰਕੇ ਗੁਰੂ ਦੀ ਮੱਤ ਵਿੱਚ ਰੰਗ, ਤੇ ਕਈ ਵਾਰ ਤੇਰੀਆਂ ਜਿਹੜੀਆਂ ਇਹ ਪ੍ਰੋਬਲਮਸ ਹੁੰਦੀਆਂ ਨੇ ਇਹ ਕੋਈ ਬਹੁਤੀਆਂ ਸਾਰਥਕ ਵੀ ਨਹੀਂ ਹੁੰਦੀਆਂ, ਉਹ ਸਿਰਫ ਰਾਜਨੀਤੀ ਹੁੰਦੀ ਹੈ, ਪੋਲੀਟਿਕਸ ਹੁੰਦੀ ਹੈ, ਹੰਕਾਰ ਦੀਆਂ ਲੜਾਈਆਂ ਹੁੰਦੀਆਂ ਨੇ, ਤਾਂ ਉਹ ਵੀ ਕੋਈ ਬਹੁਤਾ ਵੱਡਾ ਵਿਜ਼ਨ ਜਿਹੜਾ ਹੈ ਉਹ ਨਹੀਂ ਹੁੰਦਾ। ਤਾਂ ਗੁਰੂ ਕਿਰਪਾ ਕਰੇ ਅਸੀਂ ਆਪਣੇ ਮਨ ਨੂੰ ਆਪਣੇ ਨਿੱਜ ਘਰ ਵਿੱਚ ਟਿਕਾਈਏ, ਇਹਨੂੰ ਕਾਬੂ ਕਰੀਏ, ਗੁਰੂ ਦੀ ਮੱਤ ਦੁਆਰਾ ਇਹ ਮਨ ਜਿਹੜਾ ਹੈ ਸਾਡਾ ਕਾਬੂ ਵਿੱਚ ਆਉਣਾ ਹੈ। ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਜੀ ਹੁਣਾਂ ਦੇ ਜਥੇ ਨੂੰ ਸਰਵਣ ਕਰੋ। ਸਾਧ ਸੰਗਤ ਦੀ ਇੱਕ ਬੇਨਤੀ ਵਾਰ ਵਾਰ ਕਰ ਰਹੇ ਹਾਂ, ਕੱਲ੍ਹ ਗੁਰਦੁਆਰਾ ਸਾਹਿਬ ਦਾ ਜਿਹੜਾ ਨੀਂਹ ਪੱਥਰ ਸਮਾਗਮ ਸੀ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ, ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਸੰਪੂਰਨ ਹੋਇਆ, ਬੜਾ ਸਹਿਯੋਗ ਤਨ ਮਨ ਧਨ ਕਰਕੇ ਸੰਗਤਾਂ ਨੇ ਕੀਤਾ। ਤੋ ਆਪ ਤੋਂ ਅੱਗਾਂ ਵੀ ਜਿਹੜਾ ਹੈ ਉਹ ਇਸ ਸਹਿਯੋਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਉਮੀਦ ਰੱਖਦੇ ਹਾਂ, ਤੋ ਸਾਡਾ ਸਾਰਿਆਂ ਦਾ ਧੰਨਵਾਦ ਵੀ। ਨਾਲ ਬੇਨਤੀ ਹੈ ਵੀ ਭਾਈ ਲਖਵਿੰਦਰ ਸਿੰਘ ਜੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹ ਸ਼ਾਮ ਦੇ ਦੁਆਨਾਂ ਵਿੱਚ ਹਾਜ਼ਰੀਆਂ ਭਰਨਗੇ। ਤੋ ਆਪ ਸੰਗਤ ਨੇ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਦਾ, ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਦੇ ਨੀਂਹ ਪੱਥਰ ਸਮਾਗਮ ਨੂੰ ਮੁੱਖ ਰੱਖਦਿਆਂ ਜੋ ਲੜੀਵਾਰ ਸਮਾਗਮ ਚੱਲ ਰਹੇ ਨੇ, ਜਿਨ੍ਹਾਂ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਤਕਰੀਬਨ ਪਿਛਲੇ ਹਫ਼ਤੇ ਤੋਂ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਨੇ, ਦੋ ਦੀਵਾਨ ਭਾਈ ਸਾਹਿਬ ਜੀ ਦੇ ਵਿਸ਼ੇਸ਼ ਨੇ ਅੱਜ ਸ਼ਾਮ ਦਾ ਔਰ ਕੱਲ੍ਹ ਸ਼ਾਮ ਦਾ, ਜਿਸ ਵਿੱਚ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਸ਼ਾਮ 7:30 ਤੋਂ 8:30 ਵਜੇ ਤੱਕ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਆਪ ਜੀ ਨੇ ਹੁਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਉਹ ਤਿੰਨਾਂ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀਓ। ਤੂੰ ਮੇਰੋ ਮੇਰ ਪਰਬਤ ਸੁਆਮੀ

ਅੰਧੀ ਦੁਨੀਆਂ ਸਾਹਿਬ ਜਾਣ।

ਜੇ 100 ਵਰਿਆਂ ਜੀਵਨ ਖਾਣ ਖਸਮ ਪਛਾਣੈ ਸੋ ਦਿਨ ਪਰਵਾਣ ਦਰਸ਼ਨ ਦੇਖਿਐ ਦਇਆ ਨਾ ਹੋਏ ਲਏ ਦਿੱਤੇ ਵਿਣ ਰਹਿ ਨਾ ਕੋਈ।

जुगो जुगा टल चवर शतर तखत दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे परम सन्मान योग गुरु प्यारे गुरु सवारे सतसंगी जनों सतगुरां दी बख्शिश हुई है आप सब रब्बी बाणी दे कीर्तन मेरे तों पहलां गुरु घर के रागी सिंघां पासों सरवण कर रहे सी। तो आओ समा है लड़ीवार चल रही सतगुर दी पावन बाणी दी विचार दा विचारां नूं प्रारंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरू जी का खालसा वाहिगुरू जी की फतेह। पावन शब्द राग आसा विच सिख धर्म दे बानी गुरु नानक साहिब जी दी रसना तों उचारण कीता होया गुरु ग्रंथ साहिब जी दे अंक 349 दे उत्ते सुभायमान है। महाराज बाबा जी ने पावन शब्द दी रहाउ वाली पंक्ति विच विचार अंकित कीते ने भी नानक नाम विटों कुर्बान भी हे नानक उस रब दे नाम तों मैं सदके जाना क्योंकि रब दे नाम तों बिना मनुख दा जिहड़ा जीवना है वो अन्नियां वर्गा है। बाबा जी ने बचन रखे नानक नाम विटों कुर्बान अंधी दुनिया साहिब जान साहिब तो बिना मालक तो बिना जिहड़ी दुनिया है ना ये अन्नी होई फिरदी है माया दे मोह विच पदार्थ दी खिच ने संसार नूं अन्नियां कर दिता है। गुरदेव ने बाणी विच एक ख्याल दिता भी जिहड़ा मायाधारी बंदा हुंदा है ना माया धारण दा अर्थ है जिहदी सुरत विच केवल पदार्थ है रब दा नां नहीं है वो अत दा अन्ना ते बोला हो जांदा। हुण एक ते है भी कन्नां नाल बंदे नूं सुणदा है अखां नाल बंदा वेखदा तकदा है पर बेसिकली की हुंदा है भी जदों बंदा सुरत विच माया दे प्रभाव नूं लै के चलदा है ना जी ते ओ मनुख माया दे मोह दे विच उहदा इखलाक कोई नहीं रहिंदा उहदा करैक्टर कोई नहीं रहिंदा तो ओ अपने करैक्टर दे पक्खों अन्ना हो जांदा शरीर दे पक्खों ते अन्ना नहीं हुंदा कोई भी इत्थे पर दरअसल विच मायाधारी बंदा जिहड़ा है महाराज ने आख्या ओ अन्ना हुंदा है क्योंकि ओनू गुरु दा शब्द दिखदा ते सुणदा नहीं ओनू सच्चाई जिहड़ी हुंदी है ना जो जीवन दा सच है जो गुरु की मत है उन्हें वो नहीं दिसदी। तो बाबा जी ने बचन रखिया भी मायाधारी जिहदी सुरत विच माया है जिहदी सुरत विच केवल पदार्थ है मायाधारी अत अन्ना अत का अन्ना हो जाता क्योंकि बंदे लई पदार्थ की इंपोर्टेंस बहुत ज्यादा हो गई उहदे लई सच धर्म इखलाक। जदों आपां राजनीतिक बंदियां दी भी गल करदे आ जिहड़े बंदे पॉलिटिशियन जिन्हां नूं आपां कहिंदे आ तुसीं वेखो कुरसी दे मोह विच इन्ने अन्ने हो गए भी उहनां नूं फिर धर्म नाल जां जनता नाल लोकां नाल कोई सरोकार नहीं रहिंदा कोई अपने पुत्तर दे मोह विच अन्ना हो जांदा। निक्के तों निक्का बंदा भी जिहड़ा है जिस चीज के मोह विच फस के उहदा सच्चाई नालों नाता टुट जाए वह बंदा अन्ना है। मायाधारी अत अन्ना बोला बोला का अर्थ है जिन्हों सुनता नहीं मायाधारी बंदे सच सुनता नहीं।
ਬਾਬਾ ਜੀ ਨੇ ਕਿਹਾ ਸ਼ਬਦ ਨਾ ਸੁਣੀ, ਗੁਰੂ ਦਾ ਉਪਦੇਸ਼ ਸ਼ਬਦ ਉਹਨੂੰ ਸੁਣਦਾ ਨਹੀਂ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਤੇ ਜੀਵਨ ਵਿੱਚ ਮਾਇਆ ਦੇ ਰੋਲ ਕਚੋਲੇ ਚੱਲਦੇ ਰਹਿੰਦੇ ਨੇ, ਰੌਲੇ ਚੱਲਦੇ ਰਹਿੰਦੇ ਨੇ। ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਹੇ ਰੱਬ ਜੀ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ, ਕਿਉਂਕਿ ਤੇਰੇ ਨਾਮ ਤੋਂ ਬਿਨਾਂ ਇਹ ਦੁਨੀਆਂ ਅੰਨੀ ਹੋਈ ਫਿਰਦੀ ਹੈ। ਬਾਣੀ ਵਿੱਚੋਂ ਅਸੀਂ ਬਚਨ ਪੜ੍ਹਦੇ ਹਾਂ, ਗੁਰਦੇਵ ਉੱਥੇ ਕਹਿੰਦੇ ਨੇ ਬਾਜ ਗੁਰੂ ਹੈ ਅੰਧ ਅੰਧਾਰਾ, ਗੁਰੂ ਦੀ ਸਿੱਖਿਆ ਤੋਂ ਬਿਨਾਂ ਬੰਦਾ ਅੰਨਾ ਹੈ, ਹਨੇਰਾ ਹੈ ਉਹਦੇ ਅੱਗੇ। ਬਾਜ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰੈ ਪੁਕਾਰਾ। ਜਿਹੜਾ ਜਮਕਾਲ ਹੈ, ਜਿਹੜੀ ਮੌਤ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਬੰਦੇ ਨੂੰ ਗਰਸਦੇ ਨੇ। ਕੋਈ ਬੰਦਾ ਈਰਖਾ ਵਿੱਚ ਗਰਸਿਆ ਪਿਆ, ਗੁਰੂ ਕ੍ਰੋਧ ਵਿੱਚ ਹੰਕਾਰ ਵਿੱਚ ਗਰਸਿਆ ਪਿਆ। ਤੋ ਬਾਬਾ ਜੀ ਨੇ ਕਿਹਾ ਵੀ ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਹੇ ਗੁਰੂ ਸਾਹਿਬ, ਤੁਹਾਡੀ ਵਿਚਾਰ ਨੂੰ ਛੱਡ ਕੇ ਦਿਨ ਰਾਤ ਬੰਦਾ ਗੰਦਗੀ ਦਾ ਕੀੜਾ ਬਣ ਜਾਂਦਾ ਤੇ ਗੰਦਗੀ 'ਚ ਹੀ ਪਿਆ ਰਹਿੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਕਦੀ ਵੀ ਉਹਨੂੰ ਅੰਨਾ ਨਹੀਂ ਕਹਿੰਦੇ ਜਿਹੜੇ ਬੰਦੇ ਨੂੰ ਨੇਤਰਾਂ ਤੋਂ ਦਿਸਦਾ ਨਹੀਂ। ਤੋ ਬਾਬਾ ਜੀ ਨੇ ਕਿਹਾ ਹਰ ਉਹ ਬੰਦਾ ਅੰਨਾ ਹੈ ਜਿਹਨੇ ਆਪਣੇ ਖਸਮ ਨੂੰ, ਗੁਰੂ ਨੂੰ ਛੱਡ ਦਿੱਤਾ ਹੈ, ਗੁਰੂ ਦੀ ਵਿਚਾਰ ਨੂੰ ਛੱਡ ਦਿੱਤਾ ਹੈ। ਬਾਬਾ ਜੀ ਦਾ ਇੱਕ ਬਚਨ ਹੈ, ਉੱਥੇ ਉਹ ਫਰਮਾਉਂਦੇ ਨੇ ਵੀ ਅੰਧੇ ਇਹ ਨਾ ਆਖੀਐ ਜਿਨ ਮੁੱਖ ਲੋਇਣ ਨਾ ਏ। ਤੁਸੀਂ ਉਹਨਾਂ ਨੂੰ ਅੰਨੇ ਨਾ ਕਿਹਾ ਕਰੋ ਜਿਨ੍ਹਾਂ ਦੀਆਂ, ਜਿਨ੍ਹਾਂ ਦੇ ਮੁੱਖ ਉੱਤੇ ਲੋਇਣ ਨਹੀਂ ਹੈਗੀ, ਅੱਖਾਂ ਨਹੀਂ ਹੈਗੀਆਂ। ਆਖਿਆ ਅੰਧੇ ਸਹੀ ਨਾਨਕਾ, ਹੇ ਨਾਨਕਾ ਉਹ ਅੰਧੇ ਨੇ, ਉਹਨਾਂ ਨੂੰ ਅੰਧੇ ਕਹੋ। ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ, ਜਿਹੜੇ ਖਸਮ ਵਾਲੇ ਬੰਨਿਓ ਗਵਾਚ ਗਏ ਨਾ, ਜਿਨ੍ਹੇ ਆਪਣੇ ਗੁਰੂ ਦੀ ਵਿਚਾਰ ਨੂੰ ਤਿਆਗ ਦਿੱਤਾ ਨਾ ਜੀ, ਬੇਸਿਕਲੀ ਉਹ ਅੰਨਾ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਨਾਨਕ ਨਾਮ ਵਿੱਚੋਂ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ। ਵੀ ਇੱਕ ਮਾਲਕ ਪ੍ਰਭੂ ਆਪ ਸੁਜਾਖਾ ਹੈ। ਧੰਨ ਗੁਰੂ ਗਰੀਬ ਨਿਵਾਜ ਦਾ ਇੱਕ ਬਚਨ ਆਪਾਂ ਪੜ੍ਹਦੇ, ਉੱਥੇ ਮਹਾਰਾਜ ਕਹਿੰਦੇ ਹਮ ਅੰਧੁਲੇ, ਅਸੀਂ ਅੰਨੇ ਕਿਵੇਂ ਹਾਂ। ਹਮ ਅੰਧੁਲੇ ਅੰਧ ਬਿਖੇ ਬਿਖ ਰਾਤੇ, ਕਿਉਂਕਿ ਅਸੀਂ ਕਿਹਦੇ ਵਿੱਚ ਰੱਤੇ ਪਏ ਹਾਂ, ਜ਼ਹਿਰ ਦੇ ਵਿੱਚ, ਪੋਇਜ਼ਨ ਵਿੱਚ। ਹੁਣ ਇੱਕ ਤੇ ਪੋਇਜ਼ਨ ਹੈ ਗੁਰੂ ਕੇ ਪਿਆਰਿਓ, ਜਿਹੜਾ ਸਾਨੂੰ ਬਾਜ਼ਾਰਾਂ ਵਿੱਚੋਂ ਹੱਟੀਆਂ ਚੋਂ ਮਿਲ ਜਾਂਦਾ। ਇੱਕ ਜ਼ਹਿਰ ਉਹ ਹੈ ਜਿਹੜਾ ਵਿਚਾਰਾਂ, ਥੋਟਸ ਦੇ ਰੂਪ ਦੇ ਵਿੱਚ ਬੰਦੇ ਦੇ ਅੰਦਰ ਜਾਂਦਾ, ਉਹ ਵੀ ਬੰਦੇ ਨੂੰ ਅੰਨਿਆ ਕਰ। ਬੰਦਾ ਕਿਸੇ ਖਾਸ ਵਿਚਾਰਧਾਰਾ ਦਾ ਮਾਲਕ ਬਣ ਜਾਵੇ, ਕੱਟੜ ਹੋ ਜਾਵੇ, ਉਹ ਵੀ ਇੱਕ ਕੀ ਬਣ ਜਾਂਦਾ ਹੈ, ਜ਼ਹਿਰ ਬਣ ਜਾਂਦਾ। ਜਿੱਥੇ ਬੰਦਾ ਕਿਸੇ ਦੂਜੇ ਨੂੰ ਵੇਖ ਕੇ ਜਾਰੀ ਨਹੀਂ ਸਕਦਾ, ਉਹ ਵੀ ਬੰਦਾ ਅੰਨਾ ਹੋ ਜਾਂਦਾ। ਇੱਕ ਖਾਸ ਥੋਟ ਜੇ ਬੰਦਾ ਉਹਨੂੰ ਪਕੜ ਲਵੇ, ਤੁਸੀਂ ਕਦੀ ਵੇਖਿਓ ਜਿਹੜੀ ਸਾਡੀ ਸੋਚ ਬਣ ਜਾਂਦੀ ਨਾ, ਸੋਚ, ਆਪਾਂ ਬੇਸ਼ੱਕ ਆਪਾਂ ਜਿਹੜੀ ਦੁਨੀਆਂ ਵਿੱਚ ਰਹਿੰਦੇ ਹਾਂ, ਇਹਦੇ ਵਿੱਚ ਰੱਬ ਵੱਲੋਂ ਬੜੀ ਡਾਇਵਰਸਿਟੀ ਹੈ, ਭਿੰਨ ਭਿੰਨ ਹੈ। ਇੱਕ ਰੁੱਖ ਦੂਜੇ ਰੁੱਖ ਵਰਗਾ ਨਹੀਂ ਹੈ, ਇੱਕ ਪੱਤਾ ਦੂਜੇ ਪੱਤੇ ਵਰਗਾ ਨਹੀਂ ਹੈ, ਇੱਕ ਮਨੁੱਖ ਦੂਜੇ ਮਨੁੱਖ ਵਰਗਾ ਨਹੀਂ ਹੈ, ਇੱਕ ਜਾਨਵਰ ਜਿਹੜਾ ਹੈ ਦੂਜੇ ਜਾਨਵਰ ਵਰਗਾ ਨਹੀਂ ਹੈ। ਕੁਦਰਤ ਨੇ ਇੰਨੀ ਭਿੰਨਤਾ ਬੰਦੇ ਦੇ ਵਿੱਚ ਪਾਈ ਹੈ ਜੀ, ਸਾਡੇ ਫਿੰਗਰ ਪ੍ਰਿੰਟ ਨੇ ਇੱਕ ਬੰਦੇ ਦੇ ਫਿੰਗਰ ਪ੍ਰਿੰਟ ਦੂਜੇ ਨਾਲ ਮੈਚ ਨਹੀਂ ਕਰਦੇ। ਹੁਣ ਇੱਦਾਂ ਹੀ ਜਿਹੜੀ ਆਈਡੋਲੋਜੀ ਹੈ, ਜਿਹੜੀ ਵਿਚਾਰ ਹੈ, ਆਈਡੋਲੋਜੀ ਬਣੀ ਕਿੱਥੋਂ ਹੈ? ਸਭ ਤੋਂ ਪਹਿਲਾਂ ਤਾਂ ਇਹ ਸਮਝੀਏ ਆਪਾਂ, ਕੋਈ ਵੀ ਵਿਚਾਰ ਸਾਡੀ ਬਣਦੀ ਕਿੱਥੋਂ ਹੈ? ਸਾਡੀ ਵਿਚਾਰ ਬਣਨ ਦੇ ਬੇਸਿਕ ਦੋ ਤਿੰਨ ਕਾਰਨ ਹੁੰਦੇ ਨੇ। ਇੱਕ ਹੁੰਦਾ ਹੈ ਸਮਾਜ, ਅਸੀਂ ਦੁਨੀਆਂ ਵਿੱਚ ਵਿਚਰਦੇ ਹਾਂ, ਆਲੇ ਦੁਆਲੇ ਜੋਬਾਂ 'ਤੇ ਜਾਂਦੇ ਹਾਂ, ਕੰਮਾਂ ਕਾਰਾਂ ਵਿੱਚ ਲੋਕਾਂ ਦਾ ਲਾਈਫ ਸਟਾਈਲ ਵੇਖਦੇ ਹਾਂ, ਆਲੇ ਦੁਆਲੇ ਵਿੱਚ ਝਾਤੀ ਮਾਰਦੇ ਹਾਂ, ਉੱਥੋਂ ਸਾਡਾ ਇੱਕ ਥੋਟ ਬਣਦਾ। ਫਿਰ ਦੂਜੀ ਗੱਲ ਹੁੰਦੀ ਹੈ ਵੀ ਸਾਡੀ ਘਰ ਦੀ ਸਿਚੁਏਸ਼ਨ, ਸਾਡੇ ਹਾਲਾਤ, ਉੱਥੋਂ ਸਾਡੇ ਥੋਟ ਬਣਦੇ ਨੇ। ਤੁਸੀਂ ਆਪਣੇ ਯਾਰਾਂ ਮਿੱਤਰਾਂ ਸਕੂਲਾਂ ਵਿੱਚ ਜਾਂਦੇ ਹੋ, ਉੱਥੋਂ ਤੁਹਾਡਾ ਥੋਟ ਬਣਦਾ। ਤੁਸੀਂ ਕਿਸੇ ਖਾਸ ਰਿਲੀਜਨ ਨੂੰ ਫੋਲੋ ਕਰਦੇ ਹੋ, ਅਤੇ ਉਸ ਰਿਲੀਜਨ ਦੇ ਵਿੱਚ ਵੀ ਤੁਸੀਂ ਕਿੱਥੇ ਜਾਂਦੇ ਹੋ, ਉੱਥੇ ਕੀ ਤੁਹਾਡੀ ਝੋਲੀ ਵਿੱਚ ਪਾਇਆ ਜਾਂਦਾ, ਉੱਥੋਂ ਤੁਹਾਡਾ ਥੋਟ ਬਣਦਾ। ਤੋ ਇਹ ਕੁੱਲ ਮਿਲਾ ਕੇ ਫਿਰ ਬੰਦੇ ਦੀ ਇੱਕ ਵਿਚਾਰਧਾਰਾ ਜਿਹੜੀ ਹੈ ਉਹ ਬਿਲਡ ਹੁੰਦੀ ਹੈ, ਇਹਦਾ ਰੀਜ਼ਨ ਇਹ ਹੁੰਦਾ। ਹੁਣ ਕੀ ਹੈ, ਖਾਸ ਕਰਕੇ ਜਿੱਥੇ ਇਹ ਸਿਖਾ ਦਿੱਤਾ ਜਾਵੇ ਵੀ ਜਿਹੜਾ ਤੇਰਾ ਥੋਟ ਹੈ ਇਹ ਦੁਨੀਆਂ ਦਾ ਸਭ ਤੋਂ ਉੱਤਮ ਥੋਟ ਹੈ, ਇੱਥੋਂ ਇਹਨੂੰ ਆਪਾਂ ਕੱਟੜਤਾ ਕਹਿ ਸਕਦੇ ਹਾਂ। ਵੀ ਜਦੋਂ ਬੰਦਾ ਕਿਸੇ ਦੂਜੇ ਦੀ ਵਿਚਾਰ ਨੂੰ ਪ੍ਰਵਾਨ ਹੀ ਨਹੀਂ ਕਰਦਾ ਵੀ ਨਹੀਂ, ਜੋ ਅਸੀਂ ਕਹਿ ਦਿੱਤਾ, ਜੋ ਮੈਂ ਮੰਨਦਾ ਹਾਂ, ਤੁਸੀਂ ਇਸੇ ਤਰੀਕੇ ਹੀ ਆਪਣੇ ਜੀਵਨ ਨੂੰ ਜਿਉਣਾ ਹੈ।
ਤੋਂ ਜਿੰਨੀਆਂ ਤੁਸੀਂ ਲੜਾਈਆਂ ਵੇਖੋਗੇ ਉਹਦੇ ਪਿੱਛੇ ਬੁਨਿਆਦੀ ਕਾਰਨ ਇਹੋ ਕੰਮ ਕਰਦਾ। ਤੋ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਿਹੜੀਆਂ ਸਾਨੂੰ ਵਿਚਾਰਾਂ ਦਿੱਤੀਆਂ ਨੇ ਥੋੜ ਤੇ ਚਲੋ ਬਾਬਾ ਜੀ ਨੇ ਵੀ ਦਿੱਤੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਇੱਕ ਵਹਿਮ ਭਰਮ ਵਿੱਚ ਨਹੀਂ ਪੈਣਾ, ਕਿਸੇ ਇਲਿਊਜ਼ਨ ਵਿੱਚ ਨਹੀਂ ਫਸਣਾ, ਕੋਈ ਇੱਦਾਂ ਦੀ ਖੇਡ ਵਿੱਚ ਨਹੀਂ ਪੈਣਾ ਵੀ ਕੋਈ ਇੱਦਾਂ ਦੀਆਂ ਪਾਵਰਸ ਕੋਈ ਤਾਕਤਾਂ ਹੁੰਦੀਆਂ ਨੇ ਵੀ ਤਾਂ ਕਿ ਤੁਹਾਡਾ ਸ਼ੋਸ਼ਣ ਨਾ ਹੋਵੇ, ਵੀ ਤੁਹਾਨੂੰ ਕੋਈ ਇਹ ਨਾ ਐਲਾਨ ਕਰ ਦੇਵੇ ਵੀ ਮੈਂ ਵੇਖੋ ਜੀ ਰੱਬ ਦਾ ਪੁੱਤਰ ਹਾਂ, ਮੈਂ ਖੁਦਾ ਵਾਂ ਤੇ ਤੁਸੀਂ ਜਿੱਦਾਂ ਮੈਂ ਕਹਿਣਾ ਉੱਦਾਂ ਤੁਸੀਂ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਜੀਵੋ। ਤੋ ਇੱਕ ਤੇ ਗੁਰੂ ਸਾਹਿਬ ਨੇ ਇਹਨੂੰ ਬੜੀ ਬੇਵਾਕੀ ਦੇ ਨਾਲ ਆਪਣੇ ਵਿਚਾਰ ਰੱਖ ਕੇ ਤੇ ਬਾਣੀ ਦੇ ਵਿੱਚ ਕ੍ਰਿਟੀਸਾਈਜ਼ ਕਰ ਦਿੱਤਾ ਵੀ ਨਹੀਂ, ਜੇ ਦਾਤਾ ਹੈ ਵੀ ਕੋਈ ਹੈ ਤੇ ਉਹ ਇੱਕੋ ਹੀ ਹੈ, ਉਹ ਕੋਈ ਦੂਜਾ ਤੀਜਾ ਚੌਥਾ ਨਹੀਂ ਹੈਗਾ। ਆਪਾਂ ਬਾਣੀ ਚੋਂ ਪੜਿਆ ਵੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਵੀ ਇੱਕੋ ਹੀ ਦਾਤਾ ਹੈ ਤੇ ਹੈ ਸਾਰਿਆਂ ਦਾ ਹੀ ਹੈ, ਉਹ ਕਿਸੇ ਹਿੰਦੂ ਦਾ ਨਹੀਂ, ਕਿਸੇ ਮੁਸਲਮਾਨ ਦਾ ਨਹੀਂ, ਕਿਸੇ ਸਿੱਖ ਦਾ ਨਹੀਂ, ਕਿਸੇ ਈਸਾਈ ਦਾ ਨਹੀਂ, ਉਹ ਕਿਸੇ ਦਾ ਨਹੀਂ ਹੈ, ਉਹ ਸਾਰਿਆਂ ਦਾ ਹੀ ਹੈ। ਕਿਉਂਕਿ ਹਿੰਦੂ ਮੁਸਲਮਾਨ ਸਿੱਖ ਈਸਾਈ ਤੇ ਬਹੁਤ ਬਾਅਦ ਵਿੱਚ ਆਏ ਨੇ, ਦਾਤਾ ਤੇ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ ਉਦੋਂ ਦਾ ਐਗਜ਼ਿਸਟ ਕਰਦਾ। ਤੋ ਦੂਜੀ ਗੱਲ ਮਹਾਰਾਜ ਨੇ ਜਿਹੜੇ ਵਿਚਾਰ ਸਾਨੂੰ ਦਿੱਤੇ ਵੀ ਸਾਨੂੰ ਕੋਈ ਇੱਦਾਂ ਦੀਆਂ ਜਿਹਨੂੰ ਆਪਾਂ ਕਹਿੰਦੇ ਸੁਪਰ ਨੈਚੁਰਲ ਪਾਵਰ ਜਿਹੜੀਆਂ ਨੇ ਉਹ ਇੱਦਾਂ ਦੀਆਂ ਨਹੀਂ ਹੁੰਦੀਆਂ, ਕਿਸੇ ਖਾਸ ਬੰਦੇ ਵਿੱਚ ਕੋਈ ਖਾਸ ਤਾਕਤ ਨਹੀਂ ਹੁੰਦੀ। ਤੋ ਗੁਰੂ ਸਾਹਿਬ ਸਾਨੂੰ ਇਹਨਾਂ ਚੀਜ਼ਾਂ ਵਿੱਚੋਂ ਵੀ ਬਾਹਰ ਕੱਢਦੇ ਨੇ, ਪਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਉਹ ਹੈ ਵੀ ਕੰਪੈਸ਼ਨੇਟ ਹੋਣਾ, ਵੀ ਤੁਹਾਡੇ ਜੀਵਨ ਦੇ ਵਿੱਚ ਕੰਪੈਸ਼ਨ ਹੋਵੇ, ਗ੍ਰੈਟੀਟਿਊਡ ਹੋਵੇ, ਤੁਹਾਡੇ ਜੀਵਨ ਵਿੱਚ ਕੰਟੈਂਟ ਹੋਵੇ। ਤੋ ਇਹ ਜਿਹੜੇ ਵਰਚਿਊ ਨੇ, ਇਹ ਜਿਹੜੇ ਗੁਣ ਨੇ ਨਾ, ਮਹਾਰਾਜ ਕਹਿੰਦੇ ਜੇ ਤੂੰ ਇੰਡੀਵਿਜੁਅਲੀ ਆਪਣੇ ਆਪ ਨੂੰ ਸੁਖੀ ਰੱਖਣਾ ਤੇ ਤੈਨੂੰ ਇਹਨਾਂ ਗੁਣਾਂ ਨੂੰ ਫੋਲੋ ਕਰਨਾ ਪੈਣਾ, ਹੋਰ ਕੋਈ ਮੰਤਰ ਨਹੀਂ ਹੈਗਾ। ਤੋ ਬਾਬਾ ਜੀ ਨੇ ਆਖਿਆ ਵੀ ਪਦਾਰਥ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਵੀ ਤੂੰ ਪਦਾਰਥ ਦੇ ਮੋਹ ਵਿੱਚ ਵੀ ਇਹਨਾਂ ਨਾ ਹੋਈ, ਜਿਵੇਂ ਅੱਜ ਬਾਬਾ ਜੀ ਗੱਲ ਕਰ ਰਹੇ ਨੇ। ਤੋ ਸਤਿਗੁਰ ਨੇ ਆਖਿਆ ਮੈਂ ਕੀ ਹਾਂ ਵੀ ਹਮ ਅੰਧਲੇ ਅੰਧ, ਵੀ ਮੈਂ ਅੰਨਾ ਹੋ ਚੁੱਕਾ, ਮੈਨੂੰ ਅੱਖਾਂ ਤੋਂ ਦਿਸਦਾ ਨਹੀਂ। ਹੁਣ ਜਿਹੜਾ ਬੰਦਾ ਅੰਨਾ ਹੋ ਜਾਵੇ ਉਹ ਕਿਸੇ ਵਿੱਚ ਵੀ ਜਾ ਕੇ ਵੱਜੇਗਾ, ਟੱਕਰ ਮਾਰੇਗਾ ਕਿਸੇ ਦੇ ਵਿੱਚ ਵੀ, ਪਰ ਮੈਂ ਅੰਨਾ ਹੋਇਆ ਕਿਵੇਂ ਆ, ਹੋਇਆ ਹਾਂ ਬਿਖੇ, ਬਿਖੇ ਦਾ ਮਤਲਬ ਪੋਇਜ਼ਨ, ਵੀ ਮੈਂ ਜ਼ਹਿਰ ਦੀਆਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ, ਜ਼ਹਿਰੀਲੀਆਂ ਚੀਜ਼ਾਂ ਨੂੰ ਆਪਣੀ ਲਾਈਫ ਦਾ ਹਿੱਸਾ ਬਣਾ ਲਿਆ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਹੁਣ ਕੀ ਹੋਇਆ ਵੀ ਅੰਨਾ ਹਾਂ, ਇਸ ਕਰਕੇ ਜੀਵਨ ਦੀ ਸਹੀ ਚਾਲ, ਚਾਲ ਦਾ ਮਤਲਬ ਜਿਹਨੂੰ ਆਪਾਂ ਵੇ ਆਫ ਲਾਈਫ ਕਹਿੰਦੇ ਹਾਂ, ਉਹ ਮੈਨੂੰ ਪਤਾ ਹੀ ਕੋਈ ਨਹੀਂ, ਕਿਉਂ ਚੱਲ ਹੈ ਗੁਰ ਚਾਲੀ, ਜਿਹੜਾ ਗੁਰੂ ਸਾਹਿਬ ਤੁਹਾਡੀ ਜਿਹੜੀ ਚਾਲ ਹੈ ਨਾ, ਜਿਹੜਾ ਤੁਸੀਂ ਵੇ ਆਫ ਲਾਈਫ ਦੱਸਦੇ ਹੋ, ਮੇਰੇ ਕੋਲ ਚੱਲਿਆ ਨਹੀਂ ਜਾਂਦਾ, ਕਿਉਂ ਚੱਲ ਹੈ ਗੁਰ ਚਾਲੀ। ਤੇ ਅਰਦਾਸ ਇਹ ਕੀਤੀ ਵੀ ਸਤਿਗੁਰ ਦਇਆ ਕਰੇ ਸੁਖ ਦਾਤਾ, ਸਤਿਗੁਰੂ ਮੇਰੇ ਉੱਤੇ ਦਇਆ ਕਰੇ, ਜਿਹੜਾ ਸੁਖ ਦੇਣ ਵਾਲਾ ਦਾਤਾ ਹੈ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇਂ ਆਪਣ ਪਾਲੀ। ਬਾਬਾ ਜੀ ਨੇ ਕਿਹਾ ਮੈਨੂੰ ਆਪਣੇ ਪੱਲੇ ਦੇ ਨਾਲ ਲਾ ਲਓ, ਪੱਲੇ ਨਾਲ, ਆਪਣੇ ਪੱਲੇ ਨਾਲ। ਵੇਖੋ ਬੰਦਾ ਅੰਨਾ ਹੋਵੇ ਨਾ ਜੀ, ਕਿਸੇ ਦੀ ਬਾਂਹ ਫੜ ਲਵੇ ਤੇ ਸੜਕ ਪਾਰ ਕਰ ਜਾਂਦਾ, ਅੰਨਾ ਹੋਵੇ ਉਹਦੇ ਹੱਥ ਦੇ ਵਿੱਚ ਇੱਕ ਟੋਹਣੀ ਆ ਜਾਵੇ, ਲਟਕੀ ਜਿਹਨੂੰ ਕਹਿੰਦੇ ਨੇ, ਵੀ ਇੱਦਾਂ ਹੱਥ ਡੰਡਾ ਫੜ ਕੇ ਇੱਦਾਂ ਅੱਗੇ ਅੱਗੇ ਅੱਗੇ ਅੱਗੇ ਉਹ ਤੁਰਿਆ ਜਾਂਦਾ, ਤੋ ਉਹਨੂੰ ਇੱਕ ਸਹਾਰਾ ਮਿਲ ਜਾਵੇ। ਆਖਿਆ ਬਾਬਾ ਜੀ ਮੈਂ ਅੰਨਾ ਹਾਂ, ਮੈਨੂੰ ਕੋਈ ਸਮਝ ਨਹੀਂ, ਮੇਰੀ ਜ਼ਿੰਦਗੀ ਵਿੱਚ ਬੜਾ ਜ਼ਹਿਰ ਭਰਿਆ ਹੋਇਆ ਏ, ਤੁਸੀਂ ਕੀ ਕਰੋ ਵੀ ਮੈਨੂੰ ਆਪਣੇ ਪੱਲੇ ਦੇ ਨਾਲ ਲਾ ਲਓ, ਅਜੇ ਮੇਰੀਆਂ ਅੱਖਾਂ ਤਾਂ ਨਹੀਂ ਆਈਆਂ, ਪਰ ਤੁਸੀਂ ਮੈਨੂੰ ਡਾਇਰੈਕਸ਼ਨ ਦੱਸ ਦਿਓ, ਤੁਸੀਂ ਦੱਸ ਦਿਓ ਵੀ ਵੇ ਆਫ ਲਾਈਫ ਆਹ ਹੈ, ਜ਼ਿੰਦਗੀ ਦਾ ਰਸਤਾ ਆਹ ਹੈ। ਤੋ ਬਾਬਾ ਜੀ ਕਹਿੰਦੇ ਨੇ, ਜਿਹੜਾ ਬਚਨ ਰੱਖਿਆ ਮਹਾਰਾਜ ਨੇ ਅੱਜ, ਉਹਨਾਂ ਆਖਿਆ ਨਾਨਕ ਨਾਮ ਵਿੱਚੋਂ ਕੁਰਬਾਨ, ਅੰਧੀ ਦੁਨੀਆਂ ਸਾਹਿਬ ਜਾਣ। ਆਖਿਆ ਇਹ ਦੁਨੀਆਂ ਅੰਨੀ ਹੋ ਚੁੱਕੀ ਹੈ, ਇਹਨੂੰ ਆਪਾਂ ਨੂੰ ਆਪਣੇ ਸਾਹਿਬ ਨੂੰ ਜਾਣਨਾ ਚਾਹੀਦਾ, ਮਾਲਕ ਨੂੰ ਜਾਣਨਾ ਚਾਹੀਦਾ। ਹੁਣ ਅੱਗੇ ਸਾਡੇ ਸੁਭਾਅ ਦੀ ਗੱਲ ਕੀਤੀ ਬਾਬਾ ਜੀ ਨੇ, ਕਿਉਂਕਿ ਬੰਦਾ ਸੁਖੀ ਵੀ ਆਪਣੇ ਸੁਭਾਅ ਕਰਕੇ ਹੁੰਦਾ ਹੈ ਤੇ ਦੁਖੀ ਵੀ ਆਪਣੇ ਸੁਭਾਅ ਕਰਕੇ ਹੀ ਹੋਵੇਗਾ। ਹੁਣ ਵੇਖੋ ਬਾਬਾ ਜੀ ਕੀ ਕਹਿੰਦੇ ਨੇ, ਕਿਆ ਤਾਲ ਮਦੀਰੇ ਘੱਟ ਕੇ ਘਾਟ, ਤਾਲ ਤਾਲ ਕਹਿੰਦੇ ਨੇ ਜੀ ਛੈਣਿਆਂ ਨੂੰ, ਆਮ ਤੌਰ ਤੇ ਤੁਸੀਂ ਵੇਖਿਆ ਹੋਵੇਗਾ ਜਦੋਂ ਕਿਤੇ ਕੀਰਤਨ ਹੁੰਦਾ ਤੇ ਛੈਣੇ ਵਜਾਉਂਦੇ ਨੇ ਉਹ। ਮਦੀਰੇ ਦਾ ਮਤਲਬ ਹੁੰਦਾ ਘੁੰਗਰੂ, ਝਾਂਜਰਾਂ ਜਿਹੜੀਆਂ ਪੈਰਾਂ ਵਿੱਚ ਪਾਈਆਂ ਜਾਂਦੀਆਂ, ਜਿਹੜੇ ਨੱਚਣ ਵਾਲੇ ਲੋਕ ਹੁੰਦੇ ਸਨ ਉਹਨਾਂ ਨੇ ਪੈਰਾਂ ਦੇ ਵਿੱਚ ਜਦੋਂ ਕੋਈ ਆਪਣੀ ਕਲਾਕਿਰਤੀ ਵਿਖਾਉਣੀ, ਖਾਸ ਕਰਕੇ ਸਾਊਥ ਵਿੱਚ ਇੱਦਾਂ ਦਾ ਬੜਾ ਕਲਚਰ ਹੈ ਵੀ ਪੈਰਾਂ ਦੇ ਉੱਤੇ ਵੱਡੀਆਂ ਵੱਡੀਆਂ ਝਾਂਜਰਾਂ ਪਾਈਆਂ ਜਾਂਦੀਆਂ ਸੀ, ਪੈਰ ਨੂੰ ਉਹ ਜਿਹੜਾ ਸਟੈਪ ਵੱਜਦਾ ਸੀ ਉਹਦੇ ਨਾਲ ਉਹ ਜਿਹੜੀਆਂ ਝਾਂਜਰਾਂ ਸਨ ਉਹ ਛਣਕਦੀਆਂ ਸਨ, ਇੱਦਾਂ ਹੀ ਹੱਥਾਂ ਵਿੱਚ ਛੈਣੇ ਫੜ ਕੇ। ਤੋ ਬਾਬਾ ਜੀ ਨੇ ਵੇਖੋ ਕੀ ਆਖਿਆ, ਉਹਨਾਂ ਆਖਿਆ ਤਾਲ ਮਦੀਰੇ ਘੱਟ ਕੇ ਘਾਟ, ਦੋਲਕ ਦੁਨੀਆਂ ਵਾਜੈ ਵਾਜ। ਦੋਲਕ ਦਾ ਅਰਥ ਹੁੰਦਾ ਜੀ ਢੋਲਕ,
ਵਿਆਹਾਂ ਸ਼ਾਦੀਆਂ ਦੇ ਉੱਤੇ ਬੀਬੀਆਂ ਇਕੱਠੀਆਂ ਹੋ ਕੇ ਢੋਲਕ ਦੇ ਡੱਗੇ ਉੱਤੇ ਢੋਲ ਲਾਉਂਦੀਆਂ, ਕੋਈ ਛੈਣੇ ਵਜਾ ਰਿਹਾ, ਕੋਈ ਪੈਰਾਂ ਵਿੱਚ ਝਾਂਜਰਾਂ ਪਾ ਕੇ ਘੁੰਗਰੂ ਪਾ ਕੇ ਨੱਚ ਰਿਹਾ। ਤਾਂ ਮਹਾਰਾਜ ਨੇ ਪਤਾ ਕੀ ਆਖਿਆ, ਜਿਹੜੇ ਬੰਦੇ ਦੇ ਮਨ ਦੇ ਸੰਕਲਪ ਅਤੇ ਵਿਕਲਪ ਨੇ ਨਾ, ਸੰਕਲਪ ਅਤੇ ਵਿਕਲਪ, ਮਨ ਦੇ ਜਿਹੜੇ ਫੁਰਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਜਿਹੜੇ ਥੋਟ ਹੁੰਦੇ ਨੇ, ਇਹ ਕੀ ਨੇ? ਇਹ ਛੈਣੇ ਬਣੇ ਹੋਏ ਨੇ। ਜਿਵੇਂ ਛੈਣੇ ਲਗਾਤਾਰ ਵੱਜਦੇ ਰਹਿੰਦੇ ਨੇ, ਲਗਾਤਾਰ ਜਿਵੇਂ ਛੈਣੇ ਵੱਜਦੇ ਨੇ, ਇੱਦਾਂ ਹੀ ਬੰਦੇ ਦਾ ਮਨ ਜਿਹੜਾ ਹੈ ਸੰਕਲਪਾਂ ਅਤੇ ਵਿਕਲਪਾਂ ਦੇ ਵਿੱਚ ਭਰਿਆ ਪਿਆ, ਲਗਾਤਾਰ ਜਿਹੜਾ ਹੈ ਉਹ ਕੁਝ ਨਾ ਕੁਝ ਮੰਗਦਾ ਰਹਿੰਦਾ, ਕੁਝ ਨਾ ਕੁਝ ਡਿਮਾਂਡ ਕਰਦਾ ਰਹਿੰਦਾ, ਇਹਦੇ ਛੈਣੇ ਸਦਾ ਵੱਜਦੇ ਰਹਿੰਦੇ। ਇੱਦਾਂ ਕਰਕੇ ਬਸ ਆਹ ਛੈਣੇ ਵੱਜਣੇ ਬੰਦ ਕਰਨੇ। ਤੋ ਇੱਕ ਚੀਜ਼ ਪੂਰੀ ਹੁੰਦੀ ਹੈ ਨਾਲ ਦੀ ਨਾਲ ਦੂਜੀ। ਜਿਵੇਂ ਮੰਨ ਲਓ ਵੀ ਇੱਕ ਛੈਣੇ ਉੱਤੇ ਇੱਦਾਂ ਮਾਰਿਆ ਅਤੇ ਦੂਜਾ ਨਾਲ ਆਣ ਕੇ ਵੱਜਾ, ਮਤਲਬ ਲਗਾਤਾਰ ਕੰਟੀਨਿਊ ਬੰਦੇ ਦੇ ਅੰਦਰ ਜਿਹੜਾ ਹੈ ਉਹ ਇੱਦਾਂ ਦਾ ਜਿਹੜਾ ਪ੍ਰੋਸੈਸ ਹੈ ਇਹ ਚੱਲ ਰਿਹਾ। ਮਨ ਦੇ ਜਿਹੜੇ ਫੁਰਨੇ ਨੇ ਉਹ ਬੰਦੇ ਉੱਤੇ ਇੰਨੇ ਹਾਵੀ ਨੇ ਵੀ ਇਹਨਾਂ ਦੀ ਆਵਾਜ਼ ਬੜੀ ਉੱਚੀ ਹੈ, ਛੈਣਿਆਂ ਦੀ ਆਵਾਜ਼ ਉੱਚੀ ਹੈ। ਤੋ ਬਾਬਾ ਜੀ ਪਹਿਲੀ ਗੱਲ ਕੀ ਕਹਿੰਦੇ ਨੇ, ਕਹਿੰਦੇ ਤਾਲ ਮਦੀਰੇ, ਮਦੀਰੇ ਦਾ ਅਰਥ ਹੁੰਦਾ ਹੈ ਪੈਰਾਂ ਦੇ ਘੁੰਗਰੂ। ਤੋ ਇਹ ਜਿਹੜੇ ਮਨ ਦੇ ਸੰਕਲਪ ਵਿਕਲਪ ਨੇ, ਜਿਵੇਂ ਪੈਰਾਂ 'ਚ ਕਿਸੇ ਨੇ ਘੁੰਗਰੂ ਬੱਧੇ ਹੋਣ ਅਤੇ ਜਿਵੇਂ ਹੱਥਾਂ ਵਿੱਚ ਛੈਣੇ ਫੜ ਕੇ ਲਗਾਤਾਰ ਕੰਟੀਨਿਊ ਵੱਜੀ ਜਾਣ, ਇੱਦਾਂ ਹੀ ਬੰਦੇ ਦੇ ਮਨ ਵਿੱਚ ਵੀ ਫੁਰਨੇ ਚੰਗੇ ਮਾੜੇ, ਆਹ ਮਿਲ ਜਾਵੇ ਉਹ ਨਾ ਚੱਲਿਆ ਜਾਵੇ, ਆਹ ਚੱਲਿਆ ਜਾਵੇ ਉਹ ਮਿਲ ਜਾਵੇ, ਇੱਦਾਂ ਕਰਕੇ ਕੰਟੀਨਿਊ ਇਹ ਚੀਜ਼ ਚੱਲਦੀ ਰਹਿੰਦੀ ਬੰਦੇ ਦੇ ਅੰਦਰ। ਤੋ ਸਤਿਗੁਰ ਨੇ ਆਖਿਆ, ਦੋਲਕ ਦੁਨੀਆਂ ਵਾਜੈ ਵਾਜ, ਤੇ ਢੋਲਕੀ ਵਜਾ ਰਿਹਾ ਹਰ ਬੰਦਾ ਹੀ ਇੱਥੇ। ਢੋਲਕੀ ਕਿਹੜੀ? ਮੋਹ ਦੀ ਢੋਲਕੀ ਵਜਾਈ ਜਾ ਰਿਹਾ, ਮੋਹ ਦੀ, ਅਟੈਚਮੈਂਟ ਦੀ। ਵੀ ਜਿਹੜੀ ਚੀਜ਼ ਨਾਲ ਜੁੜ ਗਿਆ ਨਾ, ਜਿਹੜੀ ਚੀਜ਼ ਨਾਲ ਅਟੈਚ ਇਹਨੇ ਆਪਣੇ ਆਪ ਨੂੰ ਕਰ ਲਿਆ, ਉਹਦੇ ਮੋਹ ਵਿੱਚ ਇੰਨਾ ਜ਼ਿਆਦਾ ਫਸ ਚੁੱਕਾ, ਉਹੀ ਢੋਲਕੀ ਵਜਾ ਰਿਹਾ ਘਰ ਵਿੱਚ, ਕੰਮ ਤੇ, ਕਿਤੇ ਵੀ ਬੈਠਾ ਹੋਵੇ। ਤੇ ਇਹੋ ਹੀ ਚੀਜ਼ਾਂ ਬੰਦੇ ਦੇ ਦੁੱਖ ਦਾ ਮੂਲ ਕਾਰਨ ਨੇ। ਆਖਿਆ ਗਲ ਵਿੱਚ ਜਿਵੇਂ ਬੰਦੇ ਦੇ ਢੋਲ ਪਿਆ ਹੋਵੇ, ਤੇ ਸਿਆਣਿਆਂ ਨੇ ਕਿਹਾ ਸੀ ਗਲ 'ਚ ਪਿਆ ਢੋਲ ਵਜਾਉਣਾ ਹੀ ਪੈਂਦਾ, ਅਸੀਂ ਸਾਨੂੰ ਮੋਹ ਪਰੇਸ਼ਾਨ ਕਰਦਾ, ਮੋਹ ਅਟੈਚਮੈਂਟ। ਤੋ ਬਾਬਾ ਜੀ ਨੇ ਕਿਹਾ ਵੀ ਦੋਲਕ ਦੁਨੀਆਂ ਵਾਜੈ ਵਾਜ, ਨਾਰਦ ਨਾਚੈ। ਸਤਿਗੁਰ ਨੇ ਆਖਿਆ, ਨਾਰਦ ਕਹਿ ਮਨ ਨੂੰ, ਮਨ ਨੱਚ ਰਿਹਾ। ਜਿਵੇਂ ਢੋਲਕੀਆਂ ਛੈਣਿਆਂ ਦੇ ਖੜਾਕ ਵਿੱਚ ਬੰਦਾ ਨੱਚਦਾ ਨਾ, ਇੱਦਾਂ ਹੀ ਸੰਕਲਪਾਂ ਵਿਕਲਪਾਂ ਦੇ ਵਿੱਚ, ਮੋਹ ਦੇ ਵਿੱਚ ਬੰਦੇ ਦਾ ਮਨ ਨੱਚੀ ਤੁਰਿਆ ਆਉਂਦਾ, ਨੱਚੀ ਤੁਰਿਆ ਆਉਂਦਾ। ਬਾਬਾ ਜੀ ਨੇ ਕਿਹਾ ਨਾਰਦ ਨੱਚੈ, ਨਾਰਦ ਕਿਹਨੂੰ ਕਿਹਾ? ਮਨ ਨੂੰ ਕਿਹਾ ਹੈ। ਵੈਸੇ ਇੱਕ ਨਾਰਦ ਮੁਨੀ ਵੀ ਹੁੰਦਾ ਸੀ, ਉਹ ਨਾਰਦ ਮੁਨੀ ਦਾ ਕੀ ਕੰਮ ਹੁੰਦਾ ਸੀ ਵੀ ਇੱਧਰੋਂ ਗੱਲ ਸੁਣ ਕੇ ਉੱਧਰ ਦੱਸਤੀ, ਉੱਧਰੋਂ ਗੱਲ ਸੁਣ ਕੇ ਉੱਧਰ ਦੱਸਤੀ, ਉਹਦੇ ਅੰਦਰ ਕੋਈ ਗੱਲ ਨਹੀਂ ਸੀ ਰਹਿੰਦੀ ਹੁੰਦੀ ਨਾਰਦ ਮੁਨੀ ਦੇ ਅੰਦਰ। ਚੁਗਲਖੋਰ ਹੁੰਦਾ ਸੀ, ਉਹਨੇ ਇੱਧਰੋਂ ਉੱਧਰ ਕਰ ਦਿੱਤਾ। ਹੁਣ ਇੱਥੇ ਵੀ ਨਾਰਦੀ ਸੁਭਾਅ ਜਿਹੜਾ ਨਾ, ਜਿਹੜਾ ਚੁਗਲਖੋਰੀ ਵਾਲਾ ਸੁਭਾਅ ਹੈ, ਜਿੰਨੇ ਕਲੇਸ਼ਾਂ ਦੀ ਵਜ੍ਹਾ ਤੁਸੀਂ ਵੇਖ ਲਓਗੇ ਨਾ, ਉਹ ਇਹੋ ਸੁਭਾਅ ਹੈ। ਇਹ ਨਾਰਦੀ ਸੁਭਾਅ ਜਿਹੜਾ ਹੈ ਨਾ ਬੰਦੇ ਦਾ, ਘਰਾਂ ਵਿੱਚ ਲੈ ਲਓ, ਕਮਿਊਨਿਟੀਆਂ ਵਿੱਚ ਲੈ ਲਓ, ਗੁਰਦੁਆਰਿਆਂ ਵਿੱਚ ਵੇਖ ਲਓ, ਜਿੱਥੇ ਵੀ ਕਿਤੇ ਨਾ ਕਿਤੇ ਤੁਸੀਂ ਟ੍ਰਬਲ ਵੇਖ ਰਹੇ ਹੋ ਨਾ, ਉੱਥੇ ਸਾਰੀ ਖੇਡ ਇਹੋ ਵਾਪਰ ਰਹੀ ਹੈ। ਤੋ ਬਾਬਾ ਜੀ ਨੇ ਤੇ ਆਖਿਆ ਬੰਦੇ ਦਾ ਮਨ ਨਾਰਦ ਬਣਿਆ ਹੋਇਆ ਨੱਚ ਰਿਹਾ ਹੈ, ਢੋਲਕੀਆਂ ਛੈਣੇ ਫੁਰਨਿਆਂ ਦੇ, ਖਿਆਲਾਂ ਦੇ, ਵਿਚਾਰਾਂ ਦੇ ਲਗਾਤਾਰ ਵੱਜੀ ਜਾ ਰਹੇ। ਨਾਰਦ ਨੱਚੈ ਕਲਕਾ ਭਾਉ, ਆਖਿਆ ਆਹ ਹੈ ਬੰਦੇ ਦੇ ਉੱਤੇ ਕਲਯੁੱਗ ਦਾ ਪ੍ਰਭਾਵ, ਆਹ ਹੀ ਅਸਲੀ ਕਲਯੁੱਗ। ਜਦੋਂ ਤੇਰਾ ਮਨ 24/7 ਹਰ ਵੇਲੇ ਕੇਵਲ ਮਾਇਆ ਦੇ ਫੁਰਨਿਆਂ ਦੇ ਵਿਅਸ ਪਿਆ ਹੋਇਆ ਨੱਚਦਾ ਹੀ ਰਹਿੰਦਾ, ਤੈਨੂੰ ਪਦਾਰਥ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ, ਤੂੰ ਦੱਸ ਤੈਨੂੰ ਸੁੱਖ ਕਿਵੇਂ ਮਿਲੇ? ਤੇ ਜੇ ਸੁੱਖ ਚਾਹੁੰਦਾ ਤੇ ਬਾਬਾ ਜੀ ਨੇ ਫਿਰ ਬਾਣੀ ਚ ਆਖਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਸੁੱਖ ਮਿਲੇਗਾ ਜਿਸ ਦਿਨ ਮਨ ਜਿਹੜਾ ਅਲਟੀਮੇਟ ਟਰੁੱਥ ਹੈ, ਜਿਹੜਾ ਸੱਚ ਹੈ, ਉਹਨੂੰ ਜਾਣ ਲਵੇਗਾ, ਅਦਰਵਾਈਜ਼ ਨਹੀਂ ਮਿਲ ਸਕਦਾ। ਮੈਂ ਸਵੇਰੇ ਵੀ ਇੱਕ ਬੇਨਤੀ ਕੀਤੀ ਸੀ, ਦੁਨੀਆਂ ਦੇ ਕੁੱਲ ਸੁੱਖ ਵੀ ਬੰਦੇ ਨੂੰ ਮਿਲ ਜਾਣ, ਕੁੱਲ ਸੁੱਖ ਵੀ, ਵੈਸੇ ਤੇ ਇੱਦਾਂ ਹੋ ਨਹੀਂ ਸਕਦਾ। ਪਹਿਲੀ ਗੱਲ ਇਹ ਸਮਝ ਲਓ ਵੀ ਹਰ ਚੀਜ਼ ਬੰਦੇ ਨੂੰ ਨਹੀਂ ਮਿਲ ਸਕਦੀ। ਜੇ ਤੁਹਾਡੀ ਇਹ ਦੌੜ ਬਣ ਜਾਵੇ ਵੀ ਮੈਂ ਦੁਨੀਆਂ ਦੀ ਹਰ ਸ਼ੈ ਪ੍ਰਾਪਤ ਕਰਨੀ ਹੈ, ਇਹ ਆਪਣੇ ਆਪ ਵਿੱਚ ਤੁਹਾਨੂੰ ਕਿਸੇ ਨੇ ਗਲਤ ਮੋਟੀਵੇਟ ਕਰ ਦਿੱਤਾ, ਤੁਸੀਂ ਕਿਸੇ ਗਲਤ ਮੋਟੀਵੇਸ਼ਨਲ ਸਪੀਕਰ ਦੀ ਸਪੀਚ ਸੁਣ ਬੈਠੇ ਹੋ, ਇੱਦਾਂ ਨਹੀਂ ਹੋ ਸਕਦਾ। ਹਰ ਚੀਜ਼ ਨਹੀਂ ਮਿਲ ਸਕਦੀ।
ਅਗਲੀ ਗੱਲ ਇਹ ਹੈ ਵੀ ਜੇ ਹਰ ਚੀਜ਼ ਮਿਲ ਗਈ ਤੇ ਬੰਦਾ ਖੁਦਾ ਹੋ ਗਿਆ, ਰੱਬ ਹੋ ਗਿਆ, ਦੂਜੀ ਗੱਲ ਹੈ। ਤੇ ਬੰਦਾ ਇਸੇ ਚੀਜ਼ ਵਿੱਚ ਹੀ ਸਭ ਤੋਂ ਪਿੱਛੇ ਭੱਜ ਵੀ ਰਿਹਾ, ਇਸੇ ਚੀਜ਼ ਵਿੱਚ ਬੰਦਾ ਭੱਜ ਵੀ ਰਿਹਾ ਵੀ ਆਹ ਮਿਲ ਜਾਵੇ ਫਿਰ ਸੁੱਖ ਮਿਲੇਗਾ। ਤੁਸੀਂ ਕਿਸੇ ਯੰਗ ਬੱਚੇ ਨੂੰ ਵੀ ਪੁੱਛ ਕੇ ਵੇਖੋ ਤੇ ਉਹ ਕਹੇਗਾ ਵੀ ਜ਼ਿੰਦਗੀ 'ਚ ਟਰਬਲ ਕੋਈ ਨਾ ਆਵੇ ਜੀ, ਮੁਸ਼ਕਲ ਕੋਈ ਨਾ ਆਵੇ। ਹੁਣ 34-35 ਸਾਲ ਦੇ ਕਰੀਬ ਉਮਰ ਮੇਰੀ ਵੀ ਉਹ ਚੱਲੀ, ਤੁਸੀਂ ਵੀ ਜਿਹੜੇ ਇੱਥੇ ਬੈਠੇ ਹੋ, ਕੋਈ 25 ਸਾਲਾਂ ਦਾ ਹੋ ਸਕਦਾ, ਕੋਈ 35 ਦਾ, ਕੋਈ 40 ਦਾ ਹੋ ਸਕਦਾ। ਤੁਸੀਂ ਦੱਸੋ ਵੀ ਅੱਜ ਤੱਕ ਇਹਦੇ ਕਦੀ ਇੱਦਾਂ ਹੋਇਆ, ਅੱਜ ਤੱਕ ਪਿਛਲੀ ਲਾਈਫ ਆਪਾਂ ਲੈ ਲਈਏ ਜਿੰਨੀ ਆਪਣੀ, ਕਿਸੇ ਦੀ ਚਲੋ 25 ਹੋਊਗੀ, ਕਿਸੇ ਦੀ 30 ਹੋਊਗੀ, ਅੱਜ ਤੱਕ ਇੱਦਾਂ ਹੋਇਆ, ਅੱਗੇ ਵੀ ਇੱਦਾਂ ਨਹੀਂ ਹੋਣਾ। ਪ੍ਰੋਬਲਮਸ, ਟਰਬਲਸ ਬੰਦੇ ਦੀ ਲਾਈਫ ਵਿੱਚੋਂ ਕਦੀ ਵੀ ਨਹੀਂ ਜਾ ਸਕਦੇ। ਹਾਂ, ਇੱਕੋ ਚੀਜ਼ ਹੋ ਸਕਦੀ ਆ, ਜਦੋਂ ਤੁਹਾਡੇ ਕੋਲ ਵਿਜ਼ਡਮ ਆਉਂਦਾ ਨਾ, ਫਿਰ ਤੁਸੀਂ ਇਹਨਾਂ ਪ੍ਰੋਬਲਮਸ ਤੋਂ ਵੀ ਘਬਰਾਉਂਦੇ ਨਹੀਂ, ਫਿਰ ਤੁਹਾਨੂੰ ਇਹ ਜਿਹੜਾ ਹੈ ਇਹ ਬੋਦਰ ਨਹੀਂ ਕਰ ਸਕਦੀਆਂ। ਬਸ ਆਹ ਚੀਜ਼ ਹੈ। ਹੁਣ ਜੇ ਮੈਂ ਸਵੇਰੇ ਇਹ ਗੱਲ ਕੀਤੀ ਸੀ ਵੀ ਜੇ ਤੁਸੀਂ ਕਹੋ ਵੀ ਮੈਂ ਸਾਰੀ ਦੁਨੀਆਂ ਨੂੰ ਖੁਸ਼ ਕਰਨਾ, ਆ ਵਿਆਹ ਸ਼ਾਦੀ ਦੀ ਉਦਾਹਰਨ ਦਿੱਤੀ ਸੀ ਵੀ ਤੁਸੀਂ ਮੁੰਡਾ ਵਿਆਹੁਣਾ ਹੋਇਆ ਆਪਦਾ ਜਾਂ ਕੁੜੀ ਵਿਆਹੁਣੀ ਹੈ, ਰਿਸ਼ਤੇਦਾਰ ਇੱਕ ਰੁੱਸੇ ਤੇ ਖੁਸ਼ ਕਰ ਲਓਗੇ ਉਹਨੂੰ, ਦੋ ਰੁੱਸਣ ਤੇ ਖੁਸ਼ ਕਰ ਲਓਗੇ ਕੋਈ ਗੱਲ ਨਹੀਂ, ਇੱਕ ਮੰਮੀ ਵਾਲੇ ਬੰਨੇ ਰੁੱਸ ਗਿਆ ਤੇ ਇੱਕ ਭਾਪੇ ਵਾਲੇ ਬੰਨੇ ਰੁੱਸ ਗਿਆ ਰਿਸ਼ਤੇਦਾਰ, ਇੱਕ ਫੁੱਫੜ ਰੁੱਸ ਗਿਆ, ਦੂਜਾ ਕੋਈ ਮਾਸੀ ਮਾਸੜ ਰੁੱਸ ਗਏ, ਤੁਸੀਂ ਖੁਸ਼ ਕਰ ਲਿਆ ਉਹਨਾਂ ਨੂੰ ਵੀ ਕੋਈ ਨਹੀਂ ਫੁੱਫੜਾ ਜਿੱਦਾਂ ਕਵੇਗਾ ਨਾ ਉਦਾਂ ਹੀ ਕਰ ਲਾਂਗੇ, ਮਾਸੜ ਨੂੰ ਕਹਿਤਾ ਮਾਸੜਾ ਕੋਈ ਨਹੀਂ ਜਿੱਦਾਂ ਕਹੇਗਾ ਉਦਾਂ ਹੀ ਕਰ ਲਾਂਗੇ। ਪਰ ਜੇ ਤੁਹਾਡੀ ਸਾਰੀ ਬਰਾਤ ਰੁੱਸ ਜਾਵੇ, ਖੁਸ਼ ਕਰ ਲਓਗੇ ਉਹਨੂੰ? ਫਿਰ ਨਹੀਂ ਤੁਸੀਂ ਖੁਸ਼ ਕਰ ਸਕਦੇ। ਤੇ ਉੱਥੇ ਡਿਸੀਜ਼ਨ ਕੀ ਲੈਣਾ ਪੈਣਾ ਤੁਹਾਨੂੰ? ਡਿਸੀਜ਼ਨ ਇਹ ਲੈਣਾ ਪੈਣਾ ਵੀ ਭਾਈ ਜਿੰਨੇ ਆਉਣਾ ਆਓ, ਵੀ ਅਸੀਂ ਤੇ ਸਾਨੂੰ ਕੁੜੀ ਵਾਲੇ ਡੀਕਣ ਡਿਆ ਜਾਂ ਸਾਨੂੰ ਮੁੰਡੇ ਵਾਲੇ ਡੀਕਣ ਡਿਆ, ਅਸੀਂ ਚੱਲੇ ਹਾਂ, ਉੱਥੇ ਨਹੀਂ। ਤਾਂ ਸਾਨੂੰ ਇਹ ਲੱਗਦਾ ਹੈ ਵੀ ਮੇਰੀ ਜ਼ਿੰਦਗੀ ਦੀ ਖੁਸ਼ੀ ਉਦੋਂ ਸ਼ੁਰੂ ਹੋਣੀ ਹੈ ਜਦੋਂ ਸਾਰੀ ਦੁਨੀਆਂ ਨੂੰ ਮੈਂ ਕੀ ਕਰ ਲਿਆ, ਖੁਸ਼ ਕਰ ਲਿਆ। ਇਹਦਾ ਅਰਥ ਇਹ ਵੀ ਨਹੀਂ ਵੀ ਤੁਸੀਂ ਗਲਤ ਹੋਣਾ, ਗੱਲ ਇਹ ਹੈ ਵੀ ਜੇ ਤੁਹਾਡਾ ਪਾਥ ਠੀਕ ਹੈ ਨਾ, ਟਰੈਕ ਠੀਕ ਹੈ ਤੁਹਾਡਾ, ਤੇ ਫਿਰ ਕਿਸੇ ਦੀ ਖੁਸ਼ੀ ਜਾਂ ਕਿਸੇ ਦੀ ਗਮੀ ਦੀ ਪਰਵਾਹ ਛੱਡਣੀ ਪੈਣੀ। ਜਦੋਂ ਤੁਹਾਡਾ ਪਾਥ, ਜਦੋਂ ਤੁਹਾਡਾ ਰਸਤਾ ਠੀਕ ਹੈ, ਫਿਰ ਤੁਹਾਡੀ ਵੇਖੋ ਜਿੰਨੇ ਰੁੱਸਣਾ ਉਹਨੇ ਕਿਹਾ ਤੂੰ ਕਿਉਂ ਰੁੱਸਿਆ, ਦਾ ਜੀ ਤੇਰੇ ਖਾਂਦੇ ਦੀ ਦਾੜੀ ਹੈ ਲਦੀ। ਜਿੰਨੇ ਕੋਈ ਸਾਡੇ ਨਾਲ ਬਹਾਨਾ ਬਣਾਉਣਾ ਉਹਨੇ ਬਣਾ ਲੈਣਾ, ਉਹਨੇ ਕਹਿਣਾ ਜਦੋਂ ਇਹ ਰੋਟੀ ਖਾਂਦਾ ਨਾ ਇਹਦੀ ਦਾੜੀ ਹੈ ਲਦੀ, ਕਮਾਲ ਹੈ। ਸੋ ਇਹ ਇੱਕ ਸਮਾਜ ਦੀ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਅਸੀਂ ਇਹ ਸਮਝਦੇ ਹਾਂ ਵੀ ਮੇਰੇ ਮਨ ਦੇ ਜਿੰਨੇ ਖਿਆਲ ਨੇ, ਜੋ ਮੇਰੇ ਮਨ 'ਚ ਚੱਲ ਰਿਹਾ, ਦੈਨ ਜਦੋਂ ਇਹ ਪੂਰੇ ਹੋ ਜਾਣਗੇ ਉਦੋਂ ਮੈਨੂੰ ਖੁਸ਼ੀ ਮਿਲੇਗੀ। ਨਹੀਂ, ਇੱਦਾਂ ਨਹੀਂ ਹੋਣਾ। ਮਨ ਨੇ ਨੱਚੀ ਜਾਣਾ, ਤੁਸੀਂ ਦੁਖੀ ਹੁੰਦੇ ਰਹਿਣਾ, ਤੁਸੀਂ ਦੁਖੀ। ਇਸ ਮਨ ਦਾ ਨਾਚ ਬੰਦ ਕਰਨਾ ਪੈਣਾ, ਇਹਨੂੰ ਸਟੋਪ ਕਰਨਾ ਪੈਣਾ, ਇਹਦੀ ਤਾਰ ਪੁੱਟਣੀ ਪੈਣੀ ਵੀ ਬਸ ਕਰ ਹੁਣ। ਤੁਹਾਨੂੰ ਆਪਣੀ ਕਪੈਸਿਟੀ ਵੇਖਣੀ ਪੈਣੀ, ਲਿਮਿਟ ਵੇਖਣੀ ਪੈਣੀ, ਸਮਰੱਥਾ ਵੇਖਣੀ ਪੈਣੀ ਹੈ। ਤਾਂ ਉਹ ਠੀਕ ਆ, ਮੋਟੀਵੇਸ਼ਨਲ ਸਪੀਕਰ ਸਾਡੇ ਬੱਚਿਆਂ ਨੂੰ ਬਹੁਤ ਕੁਛ ਸਿਖਾਉਂਦੇ ਨੇ, ਮੈਂ ਸਮਝ ਸਕਦਾ ਇਸ ਗੱਲ ਨੂੰ, ਪਰ ਇਹ ਚੇਤੇ ਰੱਖੋ ਇਨਵਾਇਰਮੈਂਟ ਬੜਾ ਵੱਡਾ ਅਸਰ ਕਰਦਾ। ਇਨਵਾਇਰਮੈਂਟ ਤੋਂ ਬਿਨਾਂ ਕੁਝ ਵੀ ਪੋਸੀਬਲ ਨਹੀਂ ਹੁੰਦਾ। ਅਸੀਂ ਗੱਲ ਕਰਦੇ ਹਾਂ ਮਾਈਕਰੋਸੋਫਟ ਬਣਾਉਣ ਵਾਲੇ ਦੀ, ਉਹ ਅਮੈਰੀਕਾ 'ਚ ਹੀ ਬਣ ਸਕਦਾ ਸੀ, ਉਹ ਇੰਡੀਆ 'ਚ ਨਹੀਂ ਸੀ ਬਣ ਸਕਦਾ, ਉਹ ਉੱਥੇ ਬਣ ਸਕਦਾ, ਉਹ ਉੱਥੇ ਹੀ ਇਨਵੈਂਟ ਹੋ ਸਕਦੀ ਸੀ ਉਹ ਚੀਜ਼, ਸਮਝੇ ਨਾ ਬੇਨਤੀ ਨੂੰ। ਤਾਂ ਜਿਹੜੀ ਚੀਜ਼ ਜਿੱਥੇ ਬਣ ਸਕਦੀ ਉਹ ਉੱਥੇ ਹੀ ਬਣ ਸਕਦੀ ਸੀ, ਟੈਸਲਾ ਇੱਥੇ ਹੀ ਬਣ ਸਕਦੀ ਸੀ, ਇੰਡੀਆ 'ਚ ਨਹੀਂ ਸੀ ਬਣ ਸਕਦੀ। ਤਾਂ ਉਹ ਮੋਟੀਵੇਸ਼ਨਲ ਸਪੀਕਰ ਕਈ ਨਾ ਕਹਿੰਦੇ ਨੇ ਤੁਸੀਂ ਪ੍ਰਾਪਤ ਆਹ ਕਰ ਲਓ, ਫਿਰ ਆਹ ਇੱਦਾਂ ਲੱਗੇ ਰਹੋ, ਲੱਗੇ ਰਹੋ, ਲੱਗੇ ਰਹੋ। ਨਹੀਂ, ਇੱਦਾਂ ਨਹੀਂ ਹੈਗਾ। ਤੁਸੀਂ ਇੱਕ ਬੱਚਾ ਜਿਹਦਾ ਮੈਥ ਵਿੱਚ ਇੰਟਰਸਟ ਹੈ, ਜਿਹਦਾ ਦਿਮਾਗ ਮੈਥ ਉੱਤੇ ਜ਼ਿਆਦਾ ਕੰਮ ਕਰ ਰਿਹਾ, ਤੁਸੀਂ ਉਹਨੂੰ ਹੋਰ ਕਿਸੇ ਪਾਸੇ, ਹੋਰ ਕਿਸੇ ਫੀਲਡ ਵਿੱਚ ਇੱਦਾਂ ਮੋਟੀਵੇਸ਼ਨਲ ਸਪੀਕਰ ਲਾ ਕੇ ਕਹਿ ਦਿਓ ਵੀ ਹਾਂ ਲੱਗਾ ਰਿਹਾ ਤੂੰ ਸਾਇੰਸ ਦੇ ਵਿੱਚ, ਸਾਇੰਸਦਾਨ ਬਣ ਜਾਣਾ, ਦੈਨ ਪੋਸੀਬਿਲਟੀ ਨਹੀਂ ਉਹਦੇ ਵਿੱਚ, ਇਹ ਝੂਠੀ, ਉਹਨੂੰ ਛੱਡ ਦੇਣਾ ਚਾਹੀਦਾ ਉਸ ਚੀਜ਼ ਨੂੰ। ਤਾਂ ਖੈਰ ਇਹ ਮੇਰਾ ਵਿਸ਼ਾ ਹੋਰ ਬੰਨੇ ਚਲੇ ਗਿਆ, ਮੈਂ ਸਿਰਫ ਬੇਨਤੀ ਇਹ ਕਰ ਰਿਹਾ ਵੀ ਬੰਦੇ ਦਾ ਮਨ ਨੱਚ ਰਿਹਾ। ਬਾਬਾ ਜੀ ਕਹਿੰਦੇ ਘੁੰਗਰੂ ਤੇ ਛੈਣੇ ਵੱਜ ਰਿਹਾ, ਘੁੰਗਰੂ ਛੈਣੇ ਕਿਹੜੇ ਨੇ? ਥੋਟਸ, ਵਿਚਾਰ ਚੱਲੀ ਜਾ ਰਹੇ ਨੇ, ਇੱਦਾਂ ਹੋ ਜਾਊਗਾ ਫਿਰ, ਇੱਦਾਂ ਖੁਸ਼ੀ ਵਿੱਚ ਮਨ ਨੱਚੀ ਜਾ ਰਿਹਾ। ਤੇ ਮਨ ਜਿਹੜਾ ਹੈ ਜਦੋਂ ਨੱਚਦਾ ਹੈ ਫਿਰ ਸੁੱਖ ਵੀ ਹੈ ਤੇ ਦੁੱਖ ਵੀ ਹੈ। ਬਾਬਾ ਜੀ ਕਹਿੰਦੇ ਜੇ ਤੂੰ ਮਨ ਨੂੰ ਗੁਰੂ ਵਾਲੇ ਬੰਨੇ, ਜੇ ਸੱਚ ਨਾਲ ਸਹਿਮਤ ਹੋ ਜਾਵੇਂ, ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਲੈ ਆਵੇਂ, ਤੈਨੂੰ ਜ਼ਿੰਦਗੀ ਦੇ ਵਿੱਚ ਅਸਲ ਵਿੱਚ ਟਿਕਾ ਸ਼ਾਂਤੀ ਜਿਹੜੀ ਉਹ ਲੱਭ ਲਵੇਗੀ, ਨਹੀਂ ਤੇ ਦੁਨੀਆਂ ਅੰਨੀ ਹੋਈ ਫਿਰਦੀ ਹੈ, ਨੱਚੀ ਜਾਂਦੀ ਹੈ,
ਕਿਸੇ ਨੂੰ ਲੱਗਦਾ ਸੀ ਵੀ ਆਹ ਵੱਡੀ ਗੱਡੀ ਮਿਲ ਗਈ ਤੇ ਫਿਰ ਗੱਲ ਬਣ ਜਾਵੇਗੀ, ਕਿਸੇ ਨੂੰ ਲੱਗਦਾ ਵੱਡਾ ਘਰ ਮਿਲ ਗਿਆ ਫਿਰ ਗੱਲ ਬਣ ਜਾਵੇਗੀ। ਤੋ ਇਹ ਡਜ਼ਨਟ ਮੀਨ ਕਿ ਵੱਡਾ ਘਰ ਜਾਂ ਵੱਡੀ ਗੱਡੀ ਲੈਣ ਚ ਕੋਈ ਅਰਜ ਹੈ, ਪਰ ਗੱਲ ਇਹ ਹੈ ਵੀ ਜਿਹੜੀ ਜਿਹੜਾ ਮਨ ਹੈ ਨਾ ਇਹਨੇ ਨਹੀਂ ਖਲੋਣਾ ਕਦੀ ਵੀ। ਤੋ ਮਹਾਰਾਜ ਬਖਸ਼ਿਸ਼ ਕਰਨ, ਗੁਰੂ ਜੀ ਨੇ ਆਖਿਆ ਤਾਲਮ ਧੀਰੇ ਘੱਟ ਕੇ ਘਾਟ ਦੋਲਕ ਦੁਨੀਆ, ਏਦਾਂ ਢੋਲ ਕੁੱਟੀ ਜਾ ਰਿਹਾ, ਵਾਜੈ ਵਾਜ ਨਾਰਦ ਨਾਚੈ, ਨਾਰਦ ਕਿਆ ਮਨ ਨੂੰ, ਮਨ ਨੱਚੀ ਜਾ ਰਿਹਾ, ਕਲਕਾ ਭਾਉ। ਅੱਛਾ ਮਨ ਨੂੰ ਨਚਾਉਣ ਵਾਲੇ ਬੜੇ ਹੁੰਦੇ ਨੇ ਪਹਿਲੇ ਸਮਿਆਂ ਦੇ ਵਿੱਚ, ਹੁਣ ਜੋ ਕਿ ਬੱਚਿਆਂ ਨੂੰ ਤਾਂ ਨਹੀਂ ਪਤਾ ਹੋਣਾ, ਪਹਿਲਾਂ ਨਾ ਉਹ ਹੱਥਾਂ ਦੇ ਵਿੱਚ ਪਾ ਕੇ ਨਾ ਰੱਸੀਆਂ ਜੀਆਂ ਤੇ ਇੱਕ ਗੇਮ ਪਲੇ ਕਰਦੇ ਹੁੰਦੇ ਸੀ ਹੱਥਾਂ ਦੇ ਨਾਲ ਹੀ, ਉਹ ਗੁੱਡੇ ਗੁੱਡੀਆਂ ਜੇ ਹੁੰਦੇ ਸੀ ਇੱਦਾਂ ਕਰਕੇ ਉਹਨਾਂ ਨੂੰ ਨਚਾਉਂਦੇ ਹੁੰਦੇ ਸੀ, ਉੱਤੇ ਡੋਰਸ ਪਾਈਆਂ ਹੋਈਆਂ ਨੇ ਇੱਦਾਂ ਕਰਕੇ ਹੱਥਾਂ ਦੇ ਵਿੱਚ, ਥੱਲੇ ਦੋ ਇੱਕ ਬੰਦਾ ਬਣਾਇਆ ਇੱਕ ਬੀਬੀ ਜੀ ਬਣਾਈ ਤੇ ਇੱਦਾਂ ਉਂਗਲਾਂ ਨਾਲ ਹੀ ਉਹ ਥੱਲੇ ਡਾਂਸ ਹੁੰਦਾ ਸੀ ਪਰਦੇ ਦੇ ਉੱਤੇ, ਉਂਗਲਾਂ ਨਹੀਂ ਸੀ ਵਿਖਾਉਂਦੇ ਥੱਲੇ ਉਹ ਵਿਖਾਈ ਜਾਂਦੇ ਸੀ। ਤੋ ਇਹ ਇਹ ਇੱਦਾਂ ਹੀ ਆਪਾਂ ਨੱਚ ਰਹੇ ਹਾਂ। ਹੁਣ ਸਾਡੀ ਡੋਰ ਹੈ ਕਈਆਂ ਦੇ ਹੱਥ ਵਿੱਚ ਹੈ, ਟੈਲੀਵਿਜ਼ਨ ਟੀਵੀ ਦੇ ਹੱਥ ਵਿੱਚ ਆਪਣੀ ਡੋਰ ਹੈ, ਆਪਾਂ ਉਹਦੇ ਅਕੋਰਡਿੰਗ ਸਾਡਾ ਮਨ ਨੱਚਦਾ, ਸੋ ਸਾਨੂੰ ਨਚਾਉਣ ਵਾਲਾ ਕੋਈ ਹੋਰ ਹੈ, ਉਹ ਗੁੱਡੇ ਗੁੱਡੀਆਂ ਦੀ ਖੇਡ ਬਣੀ ਹੋਈ। ਮਹਾਰਾਜ ਅੱਗੇ ਕਹਿੰਦੇ ਨੇ ਜਤੀ ਸਤੀ ਕਹਿ ਰਾਖੈ ਪਾਉ, ਆਖਿਆ ਅਸਲ ਵਿੱਚ ਖੇਡ ਇਹ ਹੈ ਵੀ ਜਤ ਸਤ ਸੰਸਾਰ ਵਿੱਚ ਕਿਸੇ ਪਾਸੇ ਥਾਂ ਨਹੀਂ ਰੱਖ ਰਿਹਾ, ਬੜੀ ਬੁਰੀ ਹਾਲਤ ਹੈ ਦੁਨੀਆਂ ਦੀ, ਅੰਨੀ ਹੋਈ ਫਿਰਦੀ ਹੈ ਤੇ ਨੱਚ ਰਹੀ ਹੈ ਮਾਇਆ ਦੇ ਹੱਥਾਂ ਵਿੱਚ। ਅਗਲਾ ਬੋਲ ਹੈ ਗੁਰੂ ਪਾਸੋਂ ਫਿਰ ਚੇਲਾ ਖਾਏ, ਆਖਿਆ ਉਲਟੀ ਹੋਏਗੀ ਭਾਈ, ਕਲਯੁੱਗ ਦਾ ਪ੍ਰਭਾਵ ਵੇਖੋ, ਜਿਹੜਾ ਚੇਲਾ ਹੈ ਉਹਦਾ ਕੰਮ ਹੁੰਦਾ ਗੁਰੂ ਦੀ ਸੇਵਾ ਕਰਨੀ, ਪਰ ਇੱਥੇ ਗੁਰੂ ਕੀ ਦੀ ਸੇਵਾ ਕਰ ਰਿਹਾ, ਚੇਲੇ ਦੀ, ਉਲਟਾ ਚੱਲ ਰਿਹਾ, ਖੇਡ ਉਲਟੀ ਹੋ ਰਹੀ। ਇਹਨੂੰ ਬਾਬਾ ਜੀ ਨੇ ਆਖਿਆ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿੱਤ ਭੇਡ, ਉਲਟੀ ਹੋ ਗਈ ਗੱਲ। ਹੁਣ ਲੇਲੇ ਨੇ ਭੇਡ ਚੁੰਘਣੀ ਹੁੰਦੀ ਹੈ ਤੇ ਚੁੰਘ ਭੇਡ ਲੇਲੇ ਨੂੰ ਰਹੀ ਹੈ, ਉਲਟੀ ਹੋ ਗਈ ਗੱਲ, ਆਖਿਆ ਪੁੱਠੀ ਹੋਈ ਫਿਰਦੀ ਦੁਨੀਆ। ਵੀ ਗੁਰੂ ਜਿਹੜਾ ਸੀ ਉਹਨੇ ਚੇਲੇ ਦੀ ਸੇਵਾ ਨਹੀਂ ਸੀ ਕਰਨੀ, ਚੇਲੇ ਨੇ ਗੁਰੂ ਦੀ ਸੇਵਾ ਕਰਨੀ ਸੀ। ਹੁਣ ਚੇਲਾ ਇੱਥੇ ਕੀ ਹੈ ਜੀ, ਚੇਲਾ ਸਾਡਾ ਮਨ ਹੈ, ਚੇਲਾ ਸਾਡਾ ਕੀ ਹੈ ਮਨ, ਤੇ ਮਨ ਨੇ ਕਿਹਦੀ ਸੇਵਾ ਕਰਨੀ ਸੀ, ਮਤ ਦੀ, ਆਹ ਗੁਰੂ ਦੀ। ਪਰ ਹੁਣ ਕੀ ਹੋਇਆ, ਮਤ ਪੁੱਠੀ ਹੋਈ ਫਿਰਦੀ, ਮਤ ਕਿਹਦੇ ਪਿੱਛੇ ਲੱਗੀ ਫਿਰਦੀ ਹੈ, ਮਨ ਦੇ ਪਿੱਛੇ ਲੱਗੀ ਫਿਰਦੀ, ਉਲਟੀ, ਜਿਵੇਂ ਉਲਟੀ ਵਾੜ ਖੇਤ ਕੋ ਖਾਈ ਵਾਲੀ ਖੇਡ ਹੋ ਗਈ। ਵੀ ਜਿਵੇਂ ਵਾੜ ਤੇ ਦਿੱਤੀ ਜਾਂਦੀ ਆ ਵੀ ਖੇਤ ਦੀ ਰੱਖਿਆ ਕਰੇ, ਪਰ ਵਾੜ ਹੀ ਖੇਤ ਨੂੰ ਖਾਣ ਲੱਗ ਪਈ। ਤੋ ਮਨ ਬੰਦੇ ਦਾ ਚੇਲਾ ਹੈ, ਸੁਰਤ ਬੰਦੇ ਦੀ ਕੀ ਹੈ, ਗੁਰੂ ਹੈ, ਸੁਰਤ ਦੀ ਅਗਵਾਈ ਦੇ ਵਿੱਚ। ਤਾਂ ਹੀ ਆਪਾਂ ਕਹਿੰਦੇ ਹਾਂ ਸਾਧ ਸੰਗਤ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਤੋ ਬੰਦਾ ਕਹਿੰਦਾ ਮੇਰਾ ਮਨ ਆ ਕਹਿੰਦਾ, ਮੇਰਾ ਮਨ ਆ ਕਹਿੰਦਾ, ਨਹੀਂ ਨਹੀਂ, ਮਨ ਨੂੰ ਛੱਡ, ਤੂੰ ਆਪਣੀ ਮਤ ਦੀ ਵਰਤੋਂ ਕਰ, ਮਤ ਨੂੰ ਕਹਿ ਵੀ ਮਨ ਉੱਤੇ ਕੁੰਡਾ ਰੱਖ, ਮਨ ਉੱਤੇ ਕੁੰਡਾ ਰੱਖ। ਪੋਤਾ ਮਾਤਾ ਕੀ ਅਸੀਸ, ਪੁੱਤਰ ਮਨ ਤੈਨੂੰ ਮਾਂ ਦੀ ਅਸੀਸ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੈ ਘਰ ਆਏ। ਤੋ ਮਹਾਰਾਜ ਕਹਿੰਦੇ ਨੇ ਫਿਰ ਉਹ ਰੋਟੀਆਂ ਦੀ ਖਾਤਰ ਚੇਲਾ ਬਣਿਆ ਹੋਇਆ ਮਨ, ਜਿਹੜਾ ਇੱਦਾਂ ਪਿੱਛੇ ਤੁਰਿਆ ਫਿਰਦਾ ਭੱਜਾ ਫਿਰਦਾ। ਜੇ ਸੌ ਵਰਿਆਂ ਜੀਵਨ ਖਾਣ, ਖਸਮ ਪਛਾਣੈ ਸੋ ਦਿਨ ਪ੍ਰਵਾਣ। ਬਾਬਾ ਜੀ ਨੇ ਆਖਿਆ ਜੇ 100 ਸਾਲ ਮਨੁੱਖ ਜੀ ਲਵੇ ਨਾ ਤੇ ਸੌਖਾ ਖਾਣ ਪੀਣ ਬਣਿਆ ਰਵੇ ਤਾਂ ਵੀ ਜ਼ਿੰਦਗੀ ਵਿਅਰਥ ਹੈ। ਅਸਲ ਵਿੱਚ ਅਸੀਂ ਖਾਣ ਪੀਣ ਨੂੰ ਜ਼ਿੰਦਗੀ ਸਮਝ ਲਿਆ, ਭੋਗਣ ਨੂੰ ਜ਼ਿੰਦਗੀ ਸਮਝ ਲਿਆ। ਤੋ ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੈ, ਜਿੱਦਣ ਤੁਸੀਂ ਆਪਣੇ ਖਸਮ ਦੀ ਪਛਾਣ ਕਰਦੇ ਹੋ ਨਾ, ਸੋ ਦਿਨ ਪ੍ਰਵਾਣ, ਤੁਹਾਡਾ ਦਿਨ ਉਹੀ ਚੰਗਾ ਜਿੱਦਣ ਤੁਹਾਨੂੰ ਗੁਰੂ ਚੇਤੇ ਹੈ। ਖਾਣ ਪੀਣ ਵਾਲਾ ਦਿਨ ਨਹੀਂ, ਅਗਰ 100 ਵਰੇ ਵੀ ਖਾਂਦੇ ਰਹੋ ਤੇ ਗੱਲ ਕੋਈ ਨਹੀਂ ਬਣਨੀ। ਅਗਲਾ ਬਚਨ ਹੈ ਦਰਸ਼ਨ ਦੇਖੇ ਐ ਦਇਆ ਨਾ ਹੋਏ। ਆਖੇ ਇੱਥੇ ਬੰਦਾ ਇੱਕ ਦੂਜੇ ਨੂੰ ਵੇਖ ਰਿਹਾ ਪਰ ਅੰਦਰ ਦਇਆ ਕੋਈ ਨਹੀਂ ਹੈਗੀ, ਮਤਲਬ ਪਿਆਰ ਕੋਈ ਨਹੀਂ ਹੈਗਾ, ਦਇਆ ਕੋਈ ਨਹੀਂ ਹੈ, ਵੇਖੀ ਜਾ ਰਹੀ ਦੁਨੀਆ ਇੱਕ ਦੂਜੇ ਨੂੰ। ਦਰਸ਼ਨ ਦੇਖੇ ਐ, ਦਰਸ਼ਨ ਕਰ ਰਿਹਾ ਇੱਕ ਦੂਜੇ ਦੇ, ਦੇਖ ਰਿਹਾ ਇੱਕ ਦੂਜੇ ਨੂੰ, ਦਇਆ ਨਾ ਹੋਏ, ਪਰ ਅੰਦਰ ਤਰਸ ਤੇ ਹੈ ਹੀ ਕੋਈ ਨਹੀਂ, ਦਇਆ ਤੇ ਹੈ ਹੀ ਕੋਈ ਨਹੀਂ, ਹਰ ਬੰਦਾ ਹੀ ਦੂਜੇ ਨੂੰ ਥੱਲੇ ਲਾਉਣਾ ਚਾਹੁੰਦਾ।
दर्शन देखे दया ना होए, लए दिते बिन रहे ना कोए। जिन्ने रिश्ते ने सारे कादे बन गए ने, लैण दे ते देण दे। आ जिन्ना रिश्तिया नूं कहीए ना, आपां बड़ा कहीने आ ना, हर बंदे दी चलो एक समर्था हुंदी है, सानू किसे दी समर्था वेखणी वी चाहीदी है। वैसे ना मैं एक बेनती करां, साडे विच कुछ चीज़ां चंगीआं सन, सन शब्द मैं वरत रहा। मान लो बच्चे दा विआह है, धी दा विआह है, रिश्तेदारां ने मदद कर दित्ती रल मिल के पहले समयां दे विच। हुण अजोके समें विच उह दाज दा रूप बन गया। हुण ते दुनिया रज्जियां नूं रजाई जांदी। पहला इदा हुंदा सी वी चलो मौका है, कोई 2 लाख जे खर्चा होना ते सारे भरा 2-4 हज़ार रुपया रल मिल के दया करन ते उहदी मदद हो जावे। हुण हुण ते इदा कहिंदे वी असीं ते जदों गए ही $50 पाए ही, इन्हां ने 20 पाए आ। इहदा मतलब संबंध कदा रह गया। इदों कमों इस चीज़ नूं, इह चीज़ बंद होनी चाहीदी है। मैं एक बेनती करां, कुछ चीज़ां की सानू शुरुआत करनी पैनी आ। जदों विआह वाला कार्ड बनाओ ना, जे तुहाडी समर्था हैगी है तो उत्ते लिख दौ भी भाई भी कोई पैसे की सानू लोड़ नहीं हैगी, ना असी किसी दईए तो ना असी किसी तो लईए। हुण ये चीज़ां फैशन बन गई। फैशन भी कितने पहला हुंदा सी भी चलो जे मुंडे नूं कोई काम कार लाउणा तो रल के मदद कर दित्ती, ठीक है। हुण की बन गई ये चीज़ां? हुण ये बन गया भी मतलब नहीं नहीं वो फलाना। साढ़े प्रिंसीपल साहब एक गल कहिंदे हुंदे सी, वैसे गल उन्हां दी बड़ी वजनदार सी। वो कहिंदे सी भी जदों मेरे घर किसे मेहमान ने आउणा हुंदा ना तो मैं उन्हूं कह दिंदा बड़ी बेबाकी नाल भी तुसीं आओ जी आया नूं आपां प्रशादा पाणी जो बणिया उह छकांगे, घर दे विच चाह पाणी जो बणिया छकांगे, पर लै के ना कुछ आयो। भी ईवन फ्रूट भी ना लै के आयो, कोई केले कोई सेब भी ना लै के आयो। तो वह कहिंदे भी मेरा रिश्तेदार एक मैनूं कहिंदा भी इदां क्यों, कहिंदा असल विच फर्क कोई नहीं आ भी तुसीं ते सेब 200-400 रुपये किलो तुसीं ते लै आओगे। जिदन मैं तुहाडे घरे गया तो मेरी इन्नी हस्ती नहीं हैगी भी मैं 200-400 का फ्रूट लै जावा, फिर तुसीं आखना जदों अहीं गए तो अहीं तो फ्रूट लैके गए तो आप इन्हां कोल केले बना सरे। समझ ना बेनती नूं। तो इत्थे दुनिया का बाबा जी कहिंदे कलयुग इहो ते वरत्या होया भी इत्थे लए दित्ते बिन रहे ना कोई, भी लै दित्ते तो बिना तो गल ही कोई नहीं आ। बाबा जी ने कहा राजा न्याउ करे हथ होए, कहे खुदाए ना मन है कोए। इत्थे सारे गुरु गुरु खुदा खुदा करी जांदे ने पर मनदा कोई भी नहीं। तो अखीरलियां पंक्तियां ने, गुर पर मानस मूरत नानक नाम करनी कुत्ता दर फरमान। शरीर करके मानस ते करनी करके कुत्ता, मानस मूरत मूरत शकल करके, मानस मूरत नानक नाम करनी कुत्ता, करनी करके कुत्ता दर फरमान। गुर प्रसाद जाने मेहमान तां किश आख्या। जे रब दे दर उत्ते माण चाहुणा है ना दुनिया विच, अपने आप नूं मेहमान समझ ला, मेहमान गैस्ट समझ ला। जिवें गैसट किसी के घर एक दो दिन ही रहिंदा, तू भी समझ भी दुनिया ते मैं की हाँ एक मेहमान हाँ। तो मेहमान की कहदे नाल लड़ाई, अगला कहिंदा अगले दिन आपां तुर जाना। जे तुसीं दुनिया विच थोड़ा जिहा इस तरीके नाल जीवोगे ना अपना कल्याण हो जूगा। तो गुरु कृपा करे, आओ अगला समा साढ़े सत्कारयोग भाई हरजिंदर सिंह जी बीड़ बाबा बुढ़ा साहब वालियां दा जत्था, बड़ी सतगुरां की कृपा है जत्थे उत्ते चढ़दी कला नाल कीर्तन सरवण कराउंदे ने। तो आप जी उन्हां पासों कीर्तन सरवण करो। शामां दे दीवान जिहड़े ने उह 7:30 तों 8:30 बजे ताईं भाई लखविंदर सिंह दी हजूरी रागी श्री अमृतसर जो कि साढ़े पास पहुँचे हुए सी, अज ते कल उन्हां दा आखरी दीवान है। तो आप जी ने हाजरियां भरनियां जी। वाहिगुरू जी का खालसा, वाहिगुरू जी।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਹਰਜਿੰਦਰ ਸਿੰਘ ਜੀ ਰਾਗੀ ਜਥਾ ਬੀੜ ਬਾਬਾ ਬੁੱਢਾ ਸਾਹਿਬ ਤੋਂ, ਜਿਨ੍ਹਾਂ ਤੇ ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੈ। ਤਕਰੀਬਨ ਪਿਛਲੇ ਮਹੀਨੇ ਤੋਂ ਆਪਣੇ ਪਾਸ ਗੁਰਦੁਆਰਾ ਸਾਹਿਬ ਵਿਖੇ ਰੱਬੀ ਬਾਣੀ ਦੇ ਕੀਰਤਨ ਦੁਆਰਾ ਹਾਜ਼ਰੀ ਭਰ ਰਹੇ ਨੇ, ਸਤਿਗੁਰ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੋ ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਸਤਿਕਾਰਯੋਗ ਭਾਈ ਵਰਿੰਦਰ ਸਿੰਘ ਵਾਰਸ, ਤਿੰਨਾਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਵੇਗਾ। ਤੋ ਆਪ ਸੰਗਤ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਨਾਲ ਹੀ ਬੇਨਤੀ ਹੈ ਵੀ ਕੱਲ੍ਹ ਗੁਰਦੁਆਰਾ ਸਾਹਿਬ ਦਾ ਜਿਹੜਾ ਨਵੀਂ ਇਮਾਰਤ ਬਣਨੀ ਹੈ ਉਹਦਾ ਨੀਂਹ ਪੱਥਰ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਉਹ ਕਾਰਜ ਜਿਹੜਾ ਹੈ ਉਹ ਸੰਪੂਰਨ ਹੋਇਆ ਹੈ ਅਤੇ ਰਹਿੰਦੇ ਕਾਰਜ ਸਤਿਗੁਰੂ ਆਪ ਵਿੱਚ ਵਰਤ ਕੇ ਆਪ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕਰਾਉਣਗੇ। ਬੇਅੰਤ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ। ਤੋ ਆਪ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਇਸ ਅਰੰਭੇ ਕਾਰਜ ਵਿੱਚ ਆਪ ਜੀ ਦੇ ਸਹਿਯੋਗ ਦੀ ਬਹੁਤ ਲੋੜ ਹੈ। ਤੋ ਆਪ ਜੀ ਤਨ ਮਨ ਧਨ ਕਰਕੇ ਸੇਵਾਵਾਂ ਕਰਕੇ ਗੁਰਦੁਆਰਾ ਸਾਹਿਬ ਦੀ ਇਸ ਨਵੀਂ ਇਮਾਰਤ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਤੋ ਨਾਲ ਹੀ ਬੇਨਤੀ ਇਹ ਹੈ ਵੀ ਜੀ ਫਰੀ ਓਰਲ ਕੈਂਸਰ ਸਕਰੀਨਿੰਗ ਮੂੰਹ ਦੀ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਐਤਵਾਰ ਨੂੰ 27 ਸਪਤੰਬਰ ਨੂੰ। ਇਹਦਾ ਐਡਰੈਸ ਆ ਜੀ 300 ਯੂਨਿਟ 15850 24 ਐਵੀਨਿਊ ਸਰੀ ਪੈਸੀਫਿਕ ਓਰਲ ਹੈਲਥ ਸੈਂਟਰ ਦੀ ਬਿਲਡਿੰਗ ਦੇ ਵਿੱਚ। ਤੋ ਭਾਵੇਂ ਕੋਈ ਵਿਜ਼ਟਰ ਹੈ, ਭਾਵੇਂ ਵਰਕ ਪਰਮਿਟ ਹੋਲਡਰ ਹੈ ਜਾਂ ਕੋਈ ਵੀ ਸਟੂਡੈਂਟ ਵੀ ਹੈ, ਜਿੰਨੇ ਵੀ ਆਪਣੇ ਮੂੰਹ ਦੀ ਸਕਰੀਨਿੰਗ ਕਰਵਾਉਣੀ ਹੋਵੇ, ਕਿਉਂਕਿ ਕਈ ਵਾਰ ਮੂੰਹ ਦੇ ਵਿੱਚ ਕੈਂਸਰ ਵਰਗੇ ਰੋਗ ਖੁਦਾ ਨਖਾਸਤਾ ਜਿਹਦਾ ਨਾਮ ਹੀ ਬੜਾ ਖਤਰਨਾਕ ਹੈ, ਤੋ ਆਪ ਜੀ ਇਹ ਸਕਰੀਨਿੰਗ ਜਿਹੜੀ ਹੈ ਫਰੀ ਆਫ ਕੋਸਟ ਇੱਥੋਂ ਕਰਾ ਸਕਦੇ ਹੋ। ਤੋ ਇਹ ਉਹਨਾਂ ਨੇ ਉਪਰਾਲਾ ਕੀਤਾ ਹੈ ਜੀ, ਰੋਟਰੀ ਕਲੱਬ ਆਫ ਸਰੀ ਨਿਊਟਨ ਵਾਲਿਆਂ ਨੇ। ਅਤੇ ਤੁਸੀਂ ਇਹਦੇ ਲਈ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਇੱਕ ਕਾਲ ਕਰਕੇ ਕਰਾ ਸਕਦੇ ਹੋ। ਜਿਹੜਾ ਨੰਬਰ ਹੈ ਜੀ ਉਹ ਹੈ 604-536-2700। ਫਿਰ ਮੈਂ ਰਿਪੀਟ ਕਰ ਦੇਣਾ ਜੀ, 604-536-2700। ਤੋ ਇਹਤੇ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਅਪੁਆਇੰਟਮੈਂਟ ਹੈ ਉਹ ਬੁੱਕ ਕਰਾ ਸਕਦੇ ਹੋ। ਇਹਦੇ ਨਾਲ ਸਾਧ ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 17 ਤਰੀਕ ਤੋਂ ਲੈ ਕੇ ਭਾਈ ਲਖਵਿੰਦਰ ਸਿੰਘ ਜੀ ਜਿਹੜੇ ਸੀ ਉਹ ਰੱਬੀ ਬਾਣੀ ਦੇ ਕੀਰਤਨ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹ ਸ਼ਾਮੀ 7:30 ਵਜੇ ਤੋਂ 8:30 ਵਜੇ ਤੱਕ ਗੁਰੂ ਘਰ ਵਿਖੇ ਪਹੁੰਚ ਕੇ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ। ਅੱਜ ਦਾ ਅਤੇ ਕੱਲ੍ਹ ਦਾ ਦਿਨ ਉਹਨਾਂ ਦਾ ਬਾਕੀ ਹੈ। ਸ਼ਾਮੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜਾ ਹੈ ਉਹ ਰੱਬੀ ਬਾਣੀ ਦੇ ਕੀਰਤਨ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਸਰਵਣ ਕਰਾਉਣਗੇ। ਤੋ ਸਾਧ ਸੰਗਤ ਜੀ, ਆਓ ਸਮਾਂ ਹੈ ਢਾਡੀ ਵਾਰਾਂ ਅਤੇ ਇਤਿਹਾਸ ਦਾ। ਤੋ ਭਾਈ ਵਰਿੰਦਰ ਸਿੰਘ ਵਾਰਸ ਹੁਣਾਂ ਦਾ ਢਾਡੀ ਜਥਾ ਸਾਡੇ ਪਾਸ ਪਹੁੰਚਿਆ ਹੈ, ਅਸੀਂ ਜਥੇ ਨੂੰ ਜੀ ਆਇਆਂ ਕਹਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਵਾਹਿਗੁਰੂ। ਇਹਦੇ ਚਰਨਾਂ ਚ ਢੇਰ ਨੇ ਬਰਕਤਾਂ ਦੇ, ਇੱਕੋ ਆਸਰਾ ਹੈ ਕਰਮਾਂ ਮਾਰਿਆਂ ਦਾ। ਸੰਗਤ ਜੀ, ਇਹਦੇ ਚਰਨਾਂ ਚ ਢੇਰ ਨੇ ਬਰਕਤਾਂ ਦੇ, ਇੱਕੋ ਆਸਰਾ ਹੈ ਕਰਮਾਂ ਮਾਰਿਆਂ ਦਾ। ਇਹਨੂੰ ਪੂਜਦੇ ਮਹਿਲਾਂ ਚ ਰਹਿਣ ਵਾਲੇ, ਅਰਥਮਾ ਇਹ ਬਣਦਾ ਛੰਨਾ ਢਾਰਿਆਂ ਦਾ। ਇਸ ਦਰ ਤੇ ਹਰ ਕੋਈ ਹੈ ਸਾਵਾਂ, ਇੱਥੇ ਫਰਕ ਨਹੀਂ ਹੌਲਿਆਂ ਭਾਰਿਆਂ ਦਾ। ਸਾਰੀ ਦੁਨੀਆਂ ਲਈ ਇਸ ਤੇ ਦਰ ਖੁੱਲੇ, ਗੁਰੂ ਗ੍ਰੰਥ ਸਾਹਿਬ ਸਾਂਝਾ ਸਾਰਿਆਂ ਦਾ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ ਵਡਭਾਗੇ ਹਾਂ ਜੋ ਸਮੇਂ ਵਿੱਚ ਸਮਾਂ ਕੱਢ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਜੁੜਮਿਲ ਬੈਠੇ ਹਾਂ। ਅਸਾਥੋਂ ਪਹਿਲਾਂ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਢਾਡੀ ਕਲਾ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਕੁਝ ਕਹਿ ਸਕੀਏ। ਆਓ ਦੀ ਆਰੰਭਤਾ ਕਰਨ ਤੋਂ ਪਹਿਲਾਂ ਆਪ ਜਿੰਨੇ ਵੀ ਗੁਰੂ ਪਿਆਰੇ ਗੁਰੂ ਸਵਾਰੇ ਸਾਹਿਬਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜਮਿਲ ਬੈਠੇ ਹੋ, ਇੱਕ ਵਾਰ ਮਨੋਬਿਰਤੀਆਂ ਨੂੰ ਇਕਾਗਰਤ ਕਰੀਏ, ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਰੀਏ ਧਿਆਨ, ਹਾਜ਼ਰੀਆਂ ਸਾਹਿਬਾਂ ਦੇ ਪਵਿੱਤਰ ਚਰਨਾਂ ਵਿੱਚ ਲਾਈਏ, ਅਦਬ ਚਾਹੀਏ ਤੇ ਇੱਕ ਵਾਰੀ ਸਾਰੀ ਸੰਗਤ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਮੈਂ ਆਪਣੇ ਵੱਡੇ ਭਾਗ ਸਮਝਦਾ ਹਾਂ ਜੋ ਇਹ ਸਬੱਬ ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਨਿਮਾਣੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ ਹੈ। ਪਿਛਲੇ ਸਮੇਂ ਤੋਂ ਆਪ ਜੀ ਲਗਾਤਾਰ ਬਹੁਤ ਸਾਰੇ ਢਾਡੀ ਜਥਿਆਂ ਨੂੰ ਆਪ ਜੀ ਨੇ ਇਸ ਸਟੇਜ ਤੋਂ ਬੋਲਦਿਆਂ ਹੋਇਆਂ ਸਰਵਣ ਕੀਤਾ ਹੈ। ਮਾਣਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ ਉਹਨਾਂ ਦਾ ਢਾਡੀ ਜਥਾ ਆਪਣੇ ਪਾਸ ਦੋ ਕੁ ਵੀਕਾਂ ਲਾ ਕੇ ਗਿਆ। ਉਦੋਂ ਪਹਿਲਾਂ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲਿਆਂ ਦਾ ਢਾਡੀ ਜਥਾ ਲਗਭਗ ਡੇਢ ਮਹੀਨਾ ਲਾ ਕੇ ਆਪਣੇ ਪਾਸੋਂ ਰੁਖਸਤ ਹੋਇਆ। ਬਹੁਤ ਸਾਰੇ ਢਾਡੀ ਜਥਿਆਂ ਨੇ ਇਸ ਚੱਲਦੇ ਹੋਏ ਸਮੇਂ ਦੇ ਵਿੱਚ ਹਾਜ਼ਰੀਆਂ ਆਪ ਸੰਗਤਾਂ ਦੇ ਸਨਮੁਖ ਭਰੀਆਂ ਨੇ। ਤੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਕੁ ਸਮਾਂ ਜੋ ਇਹ ਸੇਵਾ ਨਸੀਬ ਹੁੰਦੀ ਹੈ ਆਪ ਸੰਗਤਾਂ ਦੇ ਜੋੜੇ ਚਾੜਨ ਦੀ, ਗੁਰ ਇਤਿਹਾਸ ਦੁਆਰਾ ਆਪ ਸੰਗਤਾਂ ਦੇ ਸੇਵਾ ਕਰਨ ਦੀ ਗੁਰੂ ਪਾਤਸ਼ਾਹ ਮਿਹਰ ਕਰਨ, ਹਜ਼ੂਰ ਦੀ ਮਿਹਰ ਸਦਕਾ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਜ਼ਤ ਹਾਜ਼ਰੀਆਂ ਭਰੇਗਾ। ਆਉਣ ਵਾਲੇ ਦਿਨਾਂ ਦੇ ਸੰਦਰਭ ਦੇ ਵਿੱਚ ਜਦੋਂ ਆਪਾਂ ਤਾਰੀਖ ਦੇ ਪੰਨਿਆਂ ਨੂੰ ਪੜ੍ਹਦੇ ਹਾਂ ਵੇਖਦੇ ਹਾਂ, ਵੈਸੇ ਤੇ ਜਦੋਂ ਸਿੱਖ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ ਸਾਲ ਦੇ 365 ਦਿਨ ਨੇ, ਤੇ ਮੇਰਾ ਨਹੀਂ ਖਿਆਲ ਵੀ ਕੋਈ ਇੱਕ ਦਿਨ ਵੀ ਐਸਾ ਹੋਵੇ ਜਿਹੜਾ ਦਿਨ ਗੁਰ ਇਤਿਹਾਸ ਸਿੱਖ ਇਤਿਹਾਸ ਕੌਮੀ ਇਤਿਹਾਸ ਦੇ ਨਾਲ ਕੋਈ ਨਾ ਕੋਈ ਜਿਹੜਾ ਵਾਕਫੀਅਤ ਹੈ ਜਾਂ ਕੋਈ ਘਟਨਾ ਨਾ ਘਟੀ ਹੋਵੇ। ਧਿਆਨ ਰੱਖੋ, ਤਿੰਨ ਰੂਪਾਂ ਦੇ ਵਿੱਚ ਸਾਡੇ ਇਤਿਹਾਸਕਾਰ ਇਤਿਹਾਸ ਨੂੰ ਵਰਗੀਕ੍ਰਿਤ ਕਰਦੇ ਨੇ। ਉਹਦੇ ਵਿੱਚੋਂ ਪਹਿਲਾ ਕਾਲ ਹੈ ਜਿਹਨੂੰ ਆਖਿਆ ਜਾਂਦਾ ਹੈ ਗੁਰ ਇਤਿਹਾਸ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਉਹਨਾਂ ਦੇ ਆਗਮਨ ਤੋਂ 1469 ਤੋਂ ਲੈ ਕੇ ਅਕਤੂਬਰ 1708 ਤੱਕ ਦਾ 239 ਸਾਲ ਦਾ ਸਮਾਂ ਇਹ ਬਣਦਾ ਹੈ, 239 ਸਾਲ ਦਾ ਕਾਲ ਹੈ। ਇਹਨੂੰ ਆਖਿਆ ਸਾਡੇ ਇਤਿਹਾਸਕਾਰਾਂ ਨੇ ਗੁਰ ਇਤਿਹਾਸ। ਉਸ ਤੋਂ ਮਗਰੋਂ ਦੂਜਾ ਕਾਲ ਆਰੰਭ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਥਾਪੜਾ ਲੈ ਕੇ ਨੰਦੇੜੋਂ ਤੁਰਿਆ, ਮਾਧੋ ਦਾਸ ਬੈਰਾਗੀ ਤੋਂ ਕਨਵਰਟ ਹੋ ਕੇ ਬੰਦਾ ਸਿੰਘ ਵੀਰ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਉਹਦੀ ਉਥਾਨਕਾ ਉਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਥਾਪੜਾ ਲੈ ਕੇ ਤੁਰਨਾ, ਪੰਜਾਬ ਆਉਣਾ, ਜਿੱਥੋਂ ਇਹ ਕਹਾਣੀ ਦੀ ਆਰੰਭਤਾ ਹੁੰਦੀ ਹੈ। ਔਰ ਉਸ ਤੋਂ ਮਗਰੋਂ ਪੂਰੀ ਦੀ ਪੂਰੀ 18ਵੀਂ ਸਦੀ ਯੁੱਗ ਗਰਦੀ ਦਾ ਇਤਿਹਾਸ ਰਿਹਾ। ਯੁੱਗ ਗਰਦੀ ਉਹ ਇੱਕ ਪੂਰੀ ਦੀ ਪੂਰੀ ਸਦੀ ਹੈ ਜਿਸ ਸਦੀ ਵਿੱਚ ਖਾਲਸੇ ਨੇ ਬਹੁਤ ਸਾਰੇ ਸਮੇਂ ਦੀਆਂ ਹਕੂਮਤਾਂ ਦੇ ਜ਼ੁਲਮ ਸਿੱਤਮ ਆਪਣੇ ਪਿੰਡਿਆਂ ਦੇ ਉੱਤੇ ਹੰਢਾਏ। ਉਹਨੂੰ ਲਿਖਦਿਆਂ ਹੋਇਆ ਇਤਿਹਾਸਕਾਰਾਂ ਨੇ ਸ਼ਬਦ ਵਰਤੇ ਵੀ ਕਈ ਚਰ ਕਈ ਫਾਂਸੀ ਚਾੜੇ, ਕਈ ਤੇਗਨ, ਕਈ ਛੁਰੀ ਕਟਾਰੇ, ਕਈ ਅਨੇਕ ਸਿੰਘ ਮੂੰਗਲੀ ਕੁੱਟੇ, ਕਈ ਮਾਰੇ, ਕਈ ਘਸੀਟ ਕੇ ਸੁੱਟੇ। ਆਖਿਆ ਦੱਬੇ ਕੱਟੇ ਬੰਦੂਕਾਂ ਦੇ ਮਾਰ, ਕੌਣ ਗਣੇ ਸਿੰਘ ਮਾਰੇ ਹਜ਼ਾਰ। ਉੱਥੇ ਕਵੀ ਜੋ ਗਿਆਨੀ ਗਿਆਨ ਸਿੰਘ ਉਹ ਇੱਕ ਸ਼ਬਦ ਅਖੀਰਤ ਵਿੱਚ ਲਿਖਦਾ ਵੀ ਕਹਿੰਦਾ ਕੌਣ ਗਣੇ, ਗਿਣਤੀ ਕੌਣ ਕਰ ਸਕਦਾ।
ਬਹੁਤ ਸਾਰੇ ਤੇ ਐਸੇ ਨੇ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚ ਆ ਗਏ, ਪਰ ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿਹੜੇ ਆਪਣੇ ਥਨ ਦਾ ਠੀਕਰਾ ਤੇ ਭੰਨ ਗਏ, ਜਾਵੇਂ ਸ਼ਹਾਦਤਾਂ ਪੀ ਗਏ, ਪਰ ਉਹਨਾਂ ਦਾ ਜ਼ਿਕਰ ਹੀ ਕਿਤੇ ਨਹੀਂ ਹੋਇਆ। ਉਹ ਵੀ ਤੇ ਮੌਜੂਦ ਨੇ ਨਾ ਇਤਿਹਾਸ ਦੇ ਅੰਦਰ, ਉਹਨਾਂ ਦਾ ਜ਼ਿਕਰ ਨਹੀਂ ਹੋਇਆ ਕਿਤੇ। ਇਹ ਜਿਹੜਾ ਸਾਰੇ ਦਾ ਸਾਰਾ ਕਾਲ 18ਵੀਂ ਸਦੀ ਹੈ ਨਾ, ਇਹਦੇ ਬਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਦੇ ਵੱਲੋਂ ਜੋ ਸਿੱਖ ਰਾਜ ਸਥਾਪਿਤ ਕਰਨਾ, ਔਰ 1849 ਤੱਕ ਦਾ ਕਾਲ ਜਦੋਂ ਅੰਗਰੇਜ਼ ਪੰਜਾਬ ਉੱਤੇ ਆ ਕੇ ਕਾਬਜ਼ ਹੁੰਦੇ ਨੇ, ਇਹ ਸਾਰੇ ਕਾਲ ਨੂੰ ਲਿਖਿਆ ਹੈ ਸਾਡੇ ਇਤਿਹਾਸਕਾਰਾਂ ਨੇ, ਇਹਨੂੰ ਆਖਿਆ ਜਾਂਦਾ ਹੈ ਸਿੱਖ ਇਤਿਹਾਸ। ਇਸ ਤੋਂ ਮਗਰੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ ਹੁੰਦੀ ਹੈ, ਤੇ 10 ਸਾਲਾਂ ਬਾਅਦ 1849 ਦੇ ਵਿੱਚ ਅੰਗਰੇਜ਼ ਪੰਜਾਬ ਉੱਤੇ ਕਾਬਜ਼ ਹੁੰਦੇ ਨੇ। 1849 ਤੋਂ ਲੈ ਕੇ ਅੱਜ ਤੱਕ ਦਾ ਜਿੰਨਾ ਇਤਿਹਾਸ ਹੈ ਉਹ ਸਾਰਾ ਕੌਮੀ ਇਤਿਹਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਧਿਆਨ ਰੱਖੋ, ਅੱਜ ਦੀ ਬੀਤੀ ਹੋਈ ਘਟਨਾ ਕੱਲ੍ਹ ਦਾ ਇਤਿਹਾਸ ਬਣ ਜਾਣੀ ਹੈ, ਇਹਨੂੰ ਕੌਮੀ ਇਤਿਹਾਸ ਆਖਦੇ ਨੇ। ਤੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਦਿਨ ਦਿਹਾੜੇ ਆ ਰਹੇ ਨੇ, ਜਿਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਹੈ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਦਾ ਗੁਰਤਾ ਗੱਦੀ ਪੁਰਬ ਹੈ। ਬਹੁਤ ਸਾਰੇ ਦਿਨ ਜਿਵੇਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਆਉਣਗੇ, ਕੋਸ਼ਿਸ਼ ਹੋਵੇਗੀ ਆਪ ਸੰਗਤਾਂ ਦੇ ਨਾਲ ਅੰਤਰ ਝਾਤ ਪਾਉਣ ਦੀ। ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਜਦੋਂ ਆਪਾਂ ਪਠਨ ਪਾਠ ਕਰਦੇ ਹਾਂ ਨਾ, ਟੋਟਲ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। 22 ਵਾਰਾਂ ਦੇ ਵਿੱਚੋਂ 9 ਵਾਰਾਂ ਅਜਿਹੀਆਂ ਨੇ ਜਿਨ੍ਹਾਂ ਦੇ ਨਾਲ ਬਾਕਾਇਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਧੁਨੀਆਂ ਲਿਖੀਆਂ ਨੇ ਨਾਲ, ਅੱਜ ਆਪਾਂ ਉਹਨੂੰ ਤਰਜ਼ ਆਖ ਲੈਂਦੇ ਹਾਂ, ਸ਼ਬਦ ਵਰਤਦੇ ਹਾਂ ਤਰਜ਼। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸ਼ਬਦ ਵਰਤੇ ਗਏ ਧੁਨੀ, ਜਿਵੇਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਸਿੰਘ ਤੁਹਾਡੇ ਸਨਮੁਖ, ਉਹਦਾ ਜਦੋਂ ਸਿਰਲੇਖ ਪੜਿਆ ਜਾਂਦਾ ਹੈ ਤੇ ਸਿਰਲੇਖ ਦੇ ਨਾਲ ਲਿਖਿਆ ਵੀ ਟੁੰਡੇ ਅਸ ਰਾਜੇ ਕੀ ਧੁਨੀ, ਆਪਣੇ ਆਪ ਦਾ ਬੜਾ ਉਹ ਬਹਾਦਰ ਵੀਰ ਬਹਾਦਰ ਹੋਇਆ। ਤੋ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਤਰਤੀਬ ਭਾਈ ਗੁਰਦਾਸ ਜੀ ਤੋਂ ਲਿਖਾਈ, ਤਰਤੀਬ ਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਵੀ ਲਿਖ ਦਿੱਤਾ ਵੀ ਇਹਨੂੰ ਟੁੰਡਾ ਅਸ ਰਾਜਾ ਜਿਹੜਾ ਹੋਇਆ ਨਾ ਉਹਦੀ ਤਰਜ਼ ਤੈਨੂੰ ਗਾਉਣਾ ਹੈ। 9 ਧੁਨੀਆਂ 9 ਵਾਰਾਂ ਦੇ ਵਿੱਚ ਉਹਨਾਂ ਧੁਨੀਆਂ ਲਿਖ ਦਿੱਤੀਆਂ ਨਾਲ, ਉਹਨਾਂ 22 ਵਾਰਾਂ ਵਿੱਚੋਂ 1 ਵਾਰ ਉਹਨੂੰ ਟਿੱਕੇ ਦੀ ਵਾਰ ਵੀ ਆਖਿਆ ਜਾਂਦਾ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਦੇ 2 ਹਜ਼ੂਰੀ ਰਬਾਬੀ ਸਿੱਖ ਹੋਏ ਨੇ, ਉਹਨਾਂ ਵੱਲੋਂ ਉਚਾਰਨ ਕੀਤੀ ਹੈ। ਉਹ ਕੌਣ ਨੇ? ਉਹਨਾਂ ਦਾ ਵਿੱਚੋਂ 1 ਦਾ ਨਾਮ ਹੈ ਭਾਈ ਸੱਤਾ ਤੇ ਦੂਜਾ ਹੈ ਰਾਏ ਬਲਵੰਡ। ਤੇ ਉਹਦਾ ਸਿਰਲੇਖ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਲਿਖਿਆ ਬਾਣੀ ਅੰਦਰ, ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਇਹ ਸਿਰਲੇਖ ਉਹਨਾਂ ਨੇ ਲਿਖਿਆ। ਤੇ ਜਿੱਥੋਂ ਉਹਦੀ ਆਰੰਭਤਾ ਹੁੰਦੀ ਹੈ ਨਾ, ਮੈਂ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਰਨ ਲੱਗਾ, ਭਾਈ ਲਹਿਣੇ ਦਾ ਜ਼ਿਕਰ ਉਹਦੇ ਵਿੱਚ ਕਰਦਿਆਂ ਹੋਇਆ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਜਿਹੜੇ ਦਰਬਾਰੀ ਹਜ਼ੂਰੀ ਰਬਾਬੀ ਹੋਏ ਨੇ, ਉਹਨਾਂ ਨੇ ਇੱਥੇ ਇੱਕ ਗੱਲ ਉਹਨਾਂ ਨੇ ਲਿਖੀ ਵੀ ਜੋ ਕੌਤਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਨਾ, ਉਹ ਆਪਣੇ ਆਪ ਦੇ ਵਿੱਚ ਬੜਾ ਕਮਾਲ ਸੀ, ਤੇ ਲੋਕੀ ਵੇਖ ਕੇ ਹੈਰਾਨ ਰਹਿ ਗਏ ਵੀ ਇਹ ਬਾਬੇ ਨੇ ਕੀ ਕਰ ਦਿੱਤਾ। ਉਹਦੀ ਆਰੰਭਤਾ ਜਿੱਥੋਂ ਕਰਦੇ ਨੇ, ਆਖਦੇ ਨੇ ਨਾਉ ਕਰਤਾ ਕਾਦਰ ਕਰੈ ਕਿਉਂ ਬੋਰ ਹੋਵੇ ਜੋਖੀਮ ਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਮ ਦੈ, ਆਖਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ, ਲਹਿਣੇ ਧਰਿਓ ਨ ਛੱਤ ਸਿਰ ਕਰ ਸਿਰਤੀ ਅੰਮ੍ਰਿਤ ਪੀਮ ਦੈ। ਉਹਨਾਂ ਆਖਿਆ ਬਾਬੇ ਨੇ ਲਹਿਣੇ ਦੇ ਸਿਰ ਤੇ ਛਤਰ ਰੱਖਿਆ, ਲਹਿਣੇ ਧਰਿਓ ਛੱਤ ਸਿਰ ਕਰ ਸਿਰਤੀ ਅੰਮ੍ਰਿਤ ਪੀਮ ਦੈ, ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪੁਰਾ ਕੋਈ ਜੀਂਦ ਹੈ, ਆਖਿਆ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦ ਹੈ ਸ਼ੈ ਟਿੱਕਾ ਦਿੱਤੋ ਸੁਜੀਮਦ ਹੈ। ਇਹ ਬੜੀ ਵੱਡੀ ਗੱਲ ਸੀ ਵੀ ਬਾਬੇ ਨੇ ਜਿਹੜਾ ਗੁਰਿਆਈ ਦਾ ਟਿੱਕਾ ਉਹਨੇ ਆਪਣੇ ਜਿਉਂਦਿਆਂ ਜੀ ਲੈਣੇ ਨੂੰ ਬਖਸ਼ਿਸ਼ ਕਰ ਦਿੱਤਾ। ਪਰ ਕੀ ਇਹ ਜਿਹੜਾ ਜਿਹਨੂੰ ਟਿੱਕਾ ਮਿਲਿਆ ਭਾਈ ਲੈਣੇ ਨੂੰ, ਜਿਹਨੂੰ ਗੁਰੂ

ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ, ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ, ਫਿਰ ਵਸਾਇਆ ਫਿਰ ਵਾਹਣ ਸਤਿਗੁਰ ਖਡੂਰ। ਉਹ ਖਡੂਰ ਸ਼ਹਿਰ, ਉਹ ਖਡੂਰ ਨਗਰ, ਖਡੂਰ ਨਗਰ ਦਾ ਬਾਸ਼ਿੰਦਾ ਹੈ ਭਾਈ ਲੈਣਾ। ਬੇਖਬਰ ਏ ਉਹ ਗੁਰੂ ਨਾਨਕ ਦਾ ਸਿਧਾਂਤ ਕੀ ਏ, ਗੁਰੂ ਨਾਨਕ ਦੀਆਂ ਸਿੱਖਿਆਵਾਂ ਕੀ ਨੇ, ਗੁਰੂ ਨਾਨਕ ਦੀ ਸਿੱਖੀ ਦਾ ਆਸ਼ਾ ਕੀ ਹੈ, ਬੇਖਬਰ ਹੈ, ਕੋਈ ਪਤਾ ਨਹੀਂ ਇਹਨੂੰ ਇਸ ਗੱਲ ਦਾ। ਪਰ ਇੱਕ ਗੱਲ ਜਿਹੜਾ ਉਹਦੇ ਜੀਵਨ ਦੇ ਵਿੱਚ ਜਿਹੜੀ ਚੀਜ਼ ਨੇ ਇੱਕ ਬਹੁਤ ਵੱਡਾ ਪਰਿਵਰਤਨ ਲਿਆਂਦਾ, ਇੱਕ ਟਰਨਿੰਗ ਪੁਆਇੰਟ ਲਿਆਂਦਾ, ਉਹ ਇਹ ਸੀ ਪੀ ਓ ਅੰਮ੍ਰਿਤ ਵੇਲਾ ਨਹੀਂ ਸਿੱਖ ਜਾਂਦਾ ਕਦੇ ਵੀ, ਪੈਰ ਰਾਤ ਰਹਿੰਦੀਆਂ ਉਹਨੇ ਉੱਠਣਾ ਤੜਕਸਾਰ। ਜਿਹਦੇ ਬਾਰੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਬਹੁਤ ਸਾਰੀਆਂ ਥਾਵਾਂ ਤੇ ਜ਼ਿਕਰ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਭਲਕ ਸ਼ਬਦ ਵਰਤਿਆ ਉਹਦੇ ਵਾਸਤੇ। ਇਹ ਵੀ ਆਖਿਆ ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ, ਰਾਤ ਰਾਣੀ ਦਾ ਚੌਥਾ ਪੈਰ। ਤੋ ਅੰਮ੍ਰਿਤ ਵੇਲੇ ਉੱਠਦਾ ਹੈ ਉਹ, ਆਪਣੀਆਂ ਕਿਰਿਆਵਾਂ ਕਰਦਾ ਹੈ, ਆਪਣੇ ਸਮੇਂ ਦੀ ਸੰਭਾਲ ਕਰਦਾ ਹੈ, ਸਨਾਤਨੀ ਪਰਿਵਾਰ ਦੇ ਨਾਲ ਉਹ ਸੰਬੰਧ ਰੱਖਣ ਵਾਲਾ ਹੈ। ਸਾਲ ਵਿੱਚ ਇੱਕ ਵਾਰ ਉਹ ਜੱਥਾ ਲੈ ਕੇ, ਸੰਗ ਲੈ ਕੇ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ। ਪਰ ਟਰਨਿੰਗ ਪੁਆਇੰਟ ਕੀ ਆਇਆ ਉਹਦੇ ਜੀਵਨ ਵਿੱਚ ਤੇ ਕਿਵੇਂ ਆਇਆ, ਇਹ ਕਹਾਣੀ ਇਤਿਹਾਸਕਾਰ ਲਿਖਦੇ ਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਹੈ, ਆਪਣੀ ਰੁਟੀਨ ਦੇ ਮੁਤਾਬਕ, ਆਪਣੀ ਰੋਜ਼ਮਰਾ ਦੀ ਜਿਹੜੀ ਉਹਦੀ ਰੁਟੀਨ ਹੈ ਉਹਦੇ ਮੁਤਾਬਕ ਉੱਠਿਆ ਹੈ ਲਹਿਣਾ। ਲਹਿਣਾ ਉੱਠਿਆ ਔਰ ਪਿੰਡੋਂ ਵਾਰ ਵਾਰ ਖੇਤਾਂ ਵੱਲ ਨੂੰ ਉਤਰਿਆ। ਜਦੋਂ ਨਗਰ ਦੇ ਵਿੱਚ ਦੀ ਲੰਘ ਰਿਹਾ ਹੈ, ਜਾਂਦਿਆਂ ਜਾਂਦਿਆਂ ਉਹਦੇ ਕੰਨਾਂ ਦੇ ਵਿੱਚ ਬੜੇ ਪਿਆਰੇ ਜਿਹੇ ਬੋਲ ਨੇ ਕਿਸੇ ਦੇ ਪੈ ਰਹੇ ਨੇ, ਉਹ ਕੌਣ ਹੈ? ਇਤਿਹਾਸ ਅੰਦਰ ਉਹਦਾ ਨਾਮ, ਜਿਹੜਾ ਵਿਅਕਤੀ ਉਸ ਵੇਲੇ ਬੈਠਾ ਬੋਲ ਰਿਹਾ ਉਹਦਾ ਨਾਮ ਇਤਿਹਾਸ ਦੇ ਅੰਦਰ ਲਿਖਿਆ ਭਾਈ ਜੋਧ। ਉਹ ਗੁਰੂ ਨਾਨਕ ਪਾਤਸ਼ਾਹ ਦਾ ਸੰਗੀ ਸਾਥੀ ਸੀ, ਸਿੱਖ ਸੀ ਉਹ, ਔਰ ਭਾਈ ਜੋਧ ਆਪਣੇ ਘਰ ਵਿੱਚ ਬੈਠਾ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੇ ਮੰਗੈ ਦੇ ਦੇ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਇਹ ਸ਼ਬਦ ਉਹ ਪੜ੍ਹ ਰਿਹਾ ਸੀ, ਤੁਰਦੇ ਜਾਂਦੇ ਭਾਈ ਲੈਣੇ ਦੇ ਕਦਮ ਯਕਦਮ ਰੁਕ ਗਏ, ਬਾਹਰ ਖੜ ਗਿਆ ਉਹਨੇ ਸਾਰਾ ਪਾਠ ਬਾਹਰ ਖੜੋ ਕੇ ਸੁਣਿਆ। ਜਦੋਂ ਜਪਜੀ ਦੀ ਸੰਪੂਰਨਤਾ ਹੋਈ ਤੇ ਪਹੁੰਚ ਗਿਆ ਭਾਈ ਯੋਧ ਕੋਲ, ਹੱਥ ਜੋੜ ਕੇ ਇੱਕ ਕੁਐਸਚਨ, ਜਾਣਦਾ ਤੇ ਪਹਿਲਾਂ ਹੀ ਸੀ ਵੈਸੇ ਉਹ ਯੋਧ ਨੂੰ, ਪਰ ਯੋਧ ਦਾ ਇਹ ਰੂਪ ਉਹਨੇ ਪਹਿਲੀ ਵਾਰ ਵੇਖਿਆ ਸੀ। ਹੱਥ ਜੋੜ ਕੇ ਭਾਈ ਯੋਧ ਦੇ ਸਾਹਮਣੇ ਖੜੋਤਾ, ਭਾਈ ਲਹਿਣਾ ਇੱਕ ਕੁਐਸਚਨ ਉਹਨੂੰ ਕਰ ਰਿਹਾ, ਇੱਕ ਪ੍ਰਸ਼ਨ ਉਹਨੂੰ ਪੁੱਛ ਰਿਹਾ। ਕੀ ਪੁੱਛ ਰਿਹਾ? ਆ ਸਰਵਣ ਕਰੋ ਢਾਡੀ ਸਿੰਘ ਆਪ ਜੀ ਨੂੰ ਇਉਂ ਸੁਣਾਓ।

ਢਾਡੀ ਕਲਾ ਦੀਆਂ ਬਹੁਤ ਸਾਰੀਆਂ ਪੁਰਾਤਨ ਰੀਤਾਂ ਵਿੱਚੋਂ ਇੱਕ ਰੀਤ ਜੋੜੇ ਦਾ ਸਾਕਾ ਸਿੰਘਾਂ ਨੇ ਆਪ ਨੂੰ ਪੜ੍ਹ ਕੇ ਸਰਵਣ ਕਰਵਾਇਆ। ਢਾਡੀ ਕਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਮੀਰ ਕਲਾ ਹੈ ਅਤੇ ਢਾਡੀ ਕਲਾ ਦੀਆਂ ਬਹੁਤ ਸਾਰੀਆਂ ਪੁਰਾਤਨ ਰੀਤਾਂ ਜਿਹੜੀਆਂ ਅੱਜ ਦੇ ਸਮੇਂ ਵਿੱਚ ਅਲੋਪ ਹੋ ਰਹੀਆਂ ਨੇ। ਜਿਹੜੇ ਢਾਡੀ ਕਲਾ ਬਾਰੇ ਜਾਣਨ ਵਾਲੇ ਸੱਜਣ ਨੇ, ਸਮਝਦੇ ਨੇ, ਉਹ ਜਾਣਦੇ ਨੇ, ਜਦੋਂ ਆਮ ਤੌਰ 'ਤੇ ਜਥਿਆਂ ਨੂੰ, ਢਾਡੀ ਜਥਿਆਂ ਨੂੰ ਇਸ ਗੱਲ ਵਾਸਤੇ ਸੰਗਤਾਂ ਵੱਲੋਂ ਚੇਚੇ ਤੌਰ 'ਤੇ ਹੁਲਾਰਾ ਮਿਲਦਾ, ਉਤਸ਼ਾਹ ਮਿਲਦਾ ਹੈ, ਜਦੋਂ ਬੈਠੀਆਂ ਹੋਈਆਂ ਸੰਗਤਾਂ ਢਾਡੀ ਕਲਾ ਬਾਰੇ ਜਾਣਨ ਵਾਲੇ ਸੱਜਣ ਕਹਿੰਦੇ ਨੇ ਕੋਈ ਜੋੜੇ ਦਾ ਬੈਂਦ ਸੁਣਾਓ, ਕੋਈ ਅੰਗ ਦੀ ਬੈਂਦ ਸੁਣਾਓ, ਕੋਈ ਜੋੜੇ ਦੀ ਕਲੀ ਸੁਣਾਓ। ਇਹ ਚੀਜ਼ਾਂ ਚਾਹੇ ਇਹਨਾਂ ਨੂੰ ਬਹੁਤ ਸਮੇਂ ਤੋਂ, ਪੁਰਾਤਨ ਸਮੇਂ ਤੋਂ ਢਾਡੀ ਸਿੰਘ ਗਾਉਂਦੇ ਆ ਰਹੇ ਨੇ, ਪਰ ਇਹ ਸਦਾ ਨਵੀਆਂ ਨੇ ਅਤੇ ਜੋੜਾ ਬਹੁਤ ਮਿੱਠਾ ਹੁੰਦਾ ਹੈ। ਉਹਦੇ ਵਿੱਚੋਂ ਇਹ ਜੋੜੇ ਦਾ ਸਾਕਾ ਸਿੰਘ ਨੇ ਆਪ ਜੀ ਨੂੰ ਸਰਵਣ ਕਰਵਾਇਆ। ਧਿਆਨ ਰੱਖੋ, ਕਦੋਂ ਕਿਸ ਬੰਦੇ ਦਾ ਹੋਇਆ ਮੇਲ ਤੁਹਾਡੇ ਨਾਲ, ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਜਾਏ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਭਗਤ ਕਬੀਰ ਸਾਹਿਬ ਜੀ ਮਹਾਰਾਜ ਇੱਥੇ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਨੇ। ਕਹਿੰਦੇ ਨੇ ਜੇ ਕੋਈ ਰੱਬ ਦਾ ਪਿਆਰਾ ਮਿਲ ਜਾਏ ਨਾ, ਉਹਦੇ ਕੋਲ ਬਹੀਏ, ਉਹਦੀ ਸੁਣੀਏ ਅਤੇ ਉਹਨੂੰ ਕੁਝ ਕਹੀਏ। ਵੈਸੇ ਤੇ ਇਹ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੀ ਵਰਤਦੇ ਨੇ। ਕਹਿੰਦੇ ਜਬ ਲੱਗ ਦੁਨੀਆਂ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ। ਦੁਨੀਆਂ ਵਿੱਚ ਵਿਚਰਦਿਆਂ ਹੋਇਆ ਇਨਸਾਨ, ਪਰ ਇਹ ਗੱਲ ਯਾਦ ਰੱਖੀਏ ਵੀ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਨੇ ਇਹ ਚਰਚਾ ਕੀਤੀ ਹੈ, ਉਹਨਾਂ ਆਖਿਆ ਵੀ ਕਿਸ ਸੁਣੀਐ ਕਿਸ ਕਹੀਐ। ਪਹਿਲਾਂ ਗੱਲ ਸੁਣਨ ਦੀ ਕੀਤੀ ਹੈ, ਕਹਿਣ ਦੀ ਗੱਲ ਬਾਅਦ ਵਿੱਚ ਹੈ। ਈਵਨ ਜਪਜੀ ਨੂੰ ਧਿਆਨ ਦੇ ਨਾਲ ਪੜ੍ਹੋ, ਚਾਰ ਪੌੜੀਆਂ ਨੇ ਸੁਣਿਆ ਦੀਆਂ। ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਜਿਹਨੇ ਸੁਣ ਲਿਆ ਤੇ ਸੁਣਨ ਦੇ ਨਾਲ ਹੀ ਚਾਰ ਪੌੜੀਆਂ ਅੱਗੇ ਮੰਨੇ ਦੀਆਂ ਨੇ। ਸੁਣ ਕੇ ਜਿਹਨੇ ਮੰਨ ਲਈ ਗੱਲ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਆਖਿਆ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਨ ਕਰਕੇ ਜੇ ਕੋਈ ਬੰਦਾ ਮੰਨ ਲਵੇ, ਤੋ ਜਿਹਨੇ ਸੁਣ ਵੀ ਲਿਆ, ਸੁਣ ਕੇ ਮੰਨ ਵੀ ਲਿਆ, ਤੇ ਜਿਹਨੇ ਸੁਣ ਕੇ ਮੰਨ ਲਿਆ ਫਿਰ ਉਹ ਅਗੋਂ ਫਿਰ ਅਗਲੀ ਜਿਹੜੀ ਪੌੜੀ ਉਹ ਹੈ ਪੰਚ ਪ੍ਰਵਾਨ, ਪੰਚ ਪ੍ਰਧਾਨ, ਉਹ ਫਿਰ ਪ੍ਰਵਾਨ ਹੋ ਜਾਂਦੇ ਨੇ। ਪਰ ਜਦੋਂ ਜਦੋਂ ਵੀ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਹੈ, ਉਹਨਾਂ ਪਹਿਲੀ ਗੱਲ ਇਹ ਆਖੀ ਵੀ ਸੁਣੀਏ। ਭਗਤ ਕਬੀਰ ਸਾਹਿਬ ਵੀ ਇਹੀ ਗੱਲ ਆਖ ਰਹੇ ਨੇ, ਸੰਤ ਮਿਲਿਆ ਕਿ ਸੁਣੀਐ ਕਹੀਐ, ਮਿਲੇ ਕੋ ਰੱਬ ਦਾ ਪਿਆਰਾ ਤੇ ਉਹਦੀ ਸੁਣ ਲਈਏ, ਉਹਨੂੰ ਕੁਝ ਆਖੀਏ, ਉਹਦੇ ਸਾਹਮਣੇ ਆਪਣੀ ਜਗਿਆਸਾ ਰੱਖੀਏ। ਪਰ ਹਾਂ, ਨਾਲ ਹੀ ਉਹਨੇ ਇੱਕ ਗੱਲ ਹੋਰ ਕਹਿ ਦਿੱਤੀ, ਭਗਤ ਕਬੀਰ ਸਾਹਿਬ ਨੇ ਆਖਿਆ ਮਿਲਿਆ ਸੰਤ ਮਸਤ ਕਰ ਰਹੀ ਹੈ। ਪਰ ਜੇ ਕੋਈ ਬੰਦਾ ਅਸੰਤ ਤੋੜਨ ਵਾਲਾ ਹੋਵੇ ਤੇ ਚੁੱਪ ਚੰਗੀ ਏ। ਗੁਰੂ ਨਾਨਕ ਪਾਤਸ਼ਾਹ ਆਪਣੇ ਸ਼ਬਦਾਂ ਵਿੱਚ ਆਸਾ ਦੀ ਵਾਰ ਅੰਦਰ ਆਉਂਦੇ ਨੇ ਕਿ ਪੜ ਅੱਖਰ ਇਹੋ ਬੁੱਝੀਐ, ਮੂਰਖੇ ਨਾਲ ਨਾ ਲੁੱਝੀਐ, ਨਹੀਂ ਉਲਝਣਾ ਚਾਹੀਦਾ। ਤੋ ਭਾਈ ਜੋਧ ਬਾਣੀ ਪੜ ਰਿਹਾ ਸੀ ਬੜੇ ਵਜਨ ਵਿੱਚ, ਜਪਜੀ ਦਾ ਪਾਠ ਹੋ ਰਿਹਾ ਸੀ ਤੇ ਉਹ ਇੰਨੇ ਆਨੰਦ ਨਾਲ ਪਾਠ ਕਰ ਰਿਹਾ ਸੀ, ਉਹਦਾ ਕੱਲਾ ਕੱਲਾ ਸ਼ਬਦ ਲੈਣੇ ਤੇ ਜਾਦੂ ਮਈ ਅਸਰ ਕਰ ਰਿਹਾ ਸੀ। ਕਿਆਸ ਕਰੋ ਜਰਾ, ਉਹ ਪੜ ਰਿਹਾ ਸੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਚਿਆਰ ਕਿਵੇਂ ਬਣਿਆ ਜਾ ਸਕਦਾ, ਤੇ ਜਿਹੜੀ ਕੂੜ ਦੀ ਕੰਧ ਅੰਦਰ ਬਣੀ ਹੋਈ ਹੈ, ਕੂੜ ਦੀ ਪਾਲ ਕਿਵ ਟੁੱਟੈ, ਇਹ ਕਿਵੇਂ ਟੁੱਟ ਸਕਦੀ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਪਹਿਲੀ ਪੰਕਤੀ ਵਿੱਚ ਇਹਦਾ ਕੁਐਸਚਨ ਹੈ ਤੇ ਦੂਜੀ ਵਿੱਚ ਨਾਲ ਹੀ ਆਨਸਰ ਹੈ। ਆਖਿਆ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਜਦੋਂ ਬਾਣੀ ਦਾ ਪਾਠ ਕਰ ਰਿਹਾ ਸੀ, ਉਹਨੂੰ ਨਹੀਂ ਪਤਾ ਲੱਗਾ ਵੀ ਕੋਈ ਬੰਦਾ ਸੁਣ ਰਿਹਾ ਖਲੋਤਾ ਹੋਇਆ, ਉਹ ਤੇ ਆਪਣੇ ਆਨੰਦ ਵਿੱਚ ਗਾ ਰਿਹਾ ਸੀ। ਭਾਈ ਜੋਧ ਕੋਲ ਖਲੋਤਾ ਲੈਣਾ ਸੁਣ ਰਿਹਾ ਸੀ ਸਾਰਾ ਪਾਠ। ਜਦੋਂ ਉਹਦਾ ਪਾਠ ਮੁਕੰਮਲ ਹੋਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਇਹ ਪੰਕਤੀਆਂ ਪੜ੍ਹ ਕੇ, ਸਲੋਕ ਦੀਆਂ ਆਖਰੀ ਪੰਕਤੀਆਂ, ਤੇ ਜਦੋਂ ਉਹਨੇ ਆਪਣੇ ਨੇਤਰ ਖੋਲੇ, ਸਾਹਮਣੇ ਲਹਿਣਾ ਖਲੋਤਾ ਵੇਖਿਆ, ਉਹਨੇ ਲਹਿਣੇ ਦੇ ਹੱਥ ਜੁੜੇ ਹੋਏ ਸਨ, ਤੇ ਉੱਥੇ ਫਿਰ ਉਹਨੇ ਕੁਐਸਚਨ ਪਾਈ ਲਹਿਣੇ ਨੇ,
ਕੀਤਾ ਜੋਧ ਨੂੰ ਜਿਹੜਾ ਹੁਣੇ ਟਾਡੀ ਸਿੰਘਾਂ ਨੇ ਤੁਹਾਨੂੰ ਸਰਵਡ ਕਰਵਾਇਆ ਵੀ ਤੇਰੀਆਂ ਕੂੜ ਦੀਆਂ ਕੰਧਾਂ ਕਿਵੇਂ ਟਈਆਂ ਨੇ। ਦਰਅਸਲ ਭਾਈ ਲਹਿਣਾ ਉਹਨੇ ਧਰਮ ਦੀ ਪ੍ਰਾਪਤੀ ਵਾਸਤੇ, ਮਨ ਦੀ ਸ਼ਾਂਤੀ ਵਾਸਤੇ, ਆਤਮਿਕ ਸ਼ਾਂਤੀ ਵਾਸਤੇ ਬੜਾ ਤਕੜਾ ਘੋਲ ਘੋਲਿਆ ਸੀ, ਪਰ ਸੱਚ ਇਹ ਸੀ ਦੁਨੀਆਂ ਦੀ ਨਿਗਾਹ ਵਿੱਚ ਉਹ ਬੜਾ ਧਰਮੀ ਸੀ। ਸਾਲ ਵਿੱਚ 2 ਵਾਰ ਉਹ ਵੈਸ਼ਨੋ ਦੇਵੀ ਦੀ ਯਾਤਰਾ ਜਾਂਦਾ, ਸੰਘ ਦਾ ਉਹ ਆਗੂ ਸੀ, ਪਰ ਸੱਚਾਈ ਇਹ ਸੀ ਵੀ ਆਤਮਿਕ ਪੱਖੋਂ ਕੰਗਾਲ ਸੀ ਉਹ। ਸਮਾਂ ਨਹੀਂ, ਇਹ ਪ੍ਰਕਰਨ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਆਪ ਜੀ ਦੇ ਨਾਲ ਰੱਖਣਾ ਹੈ। ਢਾਡੀ ਕਲਾ ਦੀ ਇੱਕ ਕਵਿਤਾ ਮੈਂ ਸਾਥੀਆਂ ਦੇ ਕੋਲੋਂ ਕਹਾਉਣ ਲੱਗਾ ਹਾਂ। ਤੋ ਗੁਰੂ ਪਿਆਰੀ ਸਾਧ ਸੰਗਤ, ਉਹਨੇ ਪੁੱਛਿਆ, ਉਹਨੂੰ ਸਵਾਲ ਕੀਤਾ ਵੀ ਇਹ ਤੇਰੀ ਕੂੜ ਦੀ ਕੰਧ ਕਿਵੇਂ ਢੱਠੀ, ਇਹ 17 ਕਿਹਦੀਆਂ ਨੇ ਜਿਹੜੀਆਂ ਤੂੰ ਪੜ੍ਹ ਰਿਹਾ ਸੈਂ? ਤੇ ਕਹਿੰਦੇ ਜਦੋਂ ਇਹ ਗੱਲ ਸੁਣੀ ਨਾ ਭਾਈ ਲੈਣੇ ਦੀ ਜੋਧ ਨੇ ਤੇ ਹੱਸ ਪਿਆ। ਉਹ ਕਹਿੰਦਾ ਲੈਣਿਆ ਤੂੰ ਸੰਗ ਲੈ ਕੇ ਹਰ ਸਾਲ ਜਾਂਦਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ, ਤੇ ਜਿੱਧਰੋਂ ਦੀ ਤੂੰ ਜਾਂਦਾ ਕਰਤਾਰਪੁਰ ਤੂੰ ਰੁਕ ਕੇ ਜਾਂਦਾ। ਉਹਨੇ ਸ਼ਬਦ ਉੱਥੇ ਵਰਤੇ, ਉਹਨੇ ਆਖਿਆ ਕਰਤਾਰਪੁਰ ਕਰਤਾ ਵਸੈ ਸੰਤਨ ਕਹਿ ਪਾਸ। ਉਹਨੇ ਆਖਿਆ ਕਰਤਾਰਪੁਰ ਵਸਦਾ ਉਹ ਕਰਤਾ ਜਿਹਦੀਆਂ ਉਚਾਰਨ ਕੀਤੀਆਂ ਹੋਈਆਂ ਪਾਵਨ 17 ਨੇ। ਇਹ ਗੱਲ ਸੁਣੀ ਜਦੋਂ ਉਹਨੇ ਆਖਿਆ ਇਸ ਵਾਰ ਜਦੋਂ ਤੂੰ ਗਿਓ ਨਾ ਵੈਸ਼ਨੋ ਦੇਵੀ ਤੇ ਜਾਂਦਿਆਂ ਮਿਲ ਕੇ ਜਾਈ ਉਸ ਕਰਤੇ ਨੂੰ ਜਿਹਦੀਆਂ ਇਹ 17 ਨੇ। ਲਓ ਜੀ, ਸਮਾਂ ਬੜੀ ਤੇਜ਼ੀ ਦੇ ਨਾਲ ਤੁਰਿਆ ਜਾਂਦਾ। ਸਿਆਣੇ ਕਹਿੰਦੇ ਨੇ ਸੁੱਖਾਂ ਵਿੱਚ ਸਾਲ ਵੀ ਲੰਘਦਿਆਂ ਸਮਾਂ ਨਹੀਂ ਲੱਗਦਾ। ਸਮਾਂ ਆ ਗਿਆ ਜਦੋਂ ਸੰਗ ਲੈ ਕੇ ਤੁਰਨਾ ਸੀ ਭਾਈ ਲਹਿਣੇ ਨੇ। ਇਸ ਵਾਰ ਉਹਦੇ ਮਨ ਵਿੱਚ ਵੈਸ਼ਨੋ ਦੇਵੀ ਦੀ ਪ੍ਰਤੀ ਤੇ ਭਾਵੇਂ ਇੰਨੀ ਖਿੱਚ ਸੀ ਜਾਂ ਨਹੀਂ, ਪਰ ਇਹ ਗੱਲ ਉਹਦੇ ਮਨ ਵਿੱਚ ਟਿਕ ਗਈ ਸੀ। ਉਹਦਾ ਮਨ ਰੁਕ ਗਿਆ ਸੀ ਇੱਥੇ ਆ ਕੇ ਵੀ ਏਦਾਂ ਇਸ ਵਾਰ ਜਦੋਂ ਮੈਂ ਗਿਆ ਤੇ ਜਾਂਦਿਆਂ ਹੋਇਆ ਮੈਂ ਕਰਤਾਰਪੁਰ ਦੇ ਕਰਤੇ ਤੋਂ ਮਿਲਣਾ। ਆ ਸੰਘ ਤੁਰਿਆ ਖਡੂਰ ਤੋਂ, ਕਿਵੇਂ ਖਡੂਰੋਂ ਤੁਰ ਕੇ ਕਰਤਾਰਪੁਰ ਪਹੁੰਚਿਆ ਦੀ ਕਹਾਣੀ ਸਿੰਘ ਕਿਉਂ ਕਹਿੰਦੇ ਆ ਰਹੇ।

ਸਾਥੀਆਂ ਨੂੰ ਨਾਲ ਲੈ ਕੇ ਭਾਈ ਲਹਿਣਾ ਖਡੂਰ ਨਗਰ ਤੋਂ ਤੁਰਿਆ। ਲੰਘਦੇ ਹੋਏ ਨੇ ਇਹਨੇ ਕਰਤਾਰਪੁਰ ਰੁਕ ਕੇ ਜਾਣਾ ਸੀ ਤੇ ਆਪਾਂ ਪਿੱਛੇ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰ ਰਹੇ ਹਾਂ। ਇਹ ਗੱਲ ਤੇ ਜਦੋਂ ਭਾਈ ਲਹਿਣੇ ਦੀ ਗੱਲਬਾਤ ਹੋਈ ਸੀ ਭਾਈ ਯੋਧ ਨਾਲ, ਉਦੋਂ ਹੀ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਕਲਿੱਕ ਕਰ ਗਈ ਸੀ, ਪਕੜ ਕਰ ਗਿਆ ਸੀ ਮਨ ਉਹਦਾ। ਜਦੋਂ ਉਹਨੇ ਸੁਣੀ ਸੀ ਇਹ ਗੱਲ ਯੋਧ ਕੋਲੋਂ ਵੀ ਮੈਂ ਜਦੋਂ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਜਾਂਦਾ ਹਾਂ ਤੇ ਜਾਂਦਿਆਂ ਹੋਇਆਂ ਮੈਂ ਕਰਤਾਰਪੁਰ ਰੁਕ ਕੇ ਜਾਂਦਾ, ਮੈਂ ਇਸ ਵਾਰ ਜਾਂਦਿਆਂ ਹੋਇਆਂ ਕਰਤਾਰਪੁਰ ਦੇ ਕਰਤੇ ਦੇ ਦਰਸ਼ਨ ਜ਼ਰੂਰ ਕਰਨੇ ਨੇ। ਗੁਰੂ ਪਿਆਰੀ ਸਾਧ ਸੰਗਤ, ਲਿਖਿਆ ਇਤਿਹਾਸ ਦੇ ਪੰਨਿਆਂ ਦੇ ਅੰਦਰ ਵੀ ਪੈਰਾਂ ਦੇ ਵਿੱਚ ਘੁੰਗਰੂ ਬੰਨ ਕੇ ਨੱਚਦਿਆਂ ਹੋਇਆਂ ਭਾਈ ਲਹਿਣਾ ਸੰਘ ਦੀ ਅਗਵਾਈ ਕਰਦਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਜਾਇਆ ਕਰਦਾ ਸੀ। ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਸਲੋਕ, ਉਹਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਆਸਾ ਦੀ ਵਾਰ ਦਾ ਜਦੋਂ ਪਾਠ ਹੁੰਦਾ ਹੈ, ਰਾਗੀ ਸੰਕੀਰਤਨ ਕਰਦੇ ਨੇ, ਉਹਦਾ ਜ਼ਿਕਰ ਮਿਲਦਾ ਵੀ ਇਹਨੂੰ ਭਗਤੀ ਦਾ ਇੱਕ ਅੰਗ ਮੰਨਿਆ ਗਿਆ ਸੀ। ਆਖਿਆ ਨਾ ਵੀ ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ, ਉੱਡ ਉਡਰਾਵਾ ਝੱਟ ਹੈ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਨਾਮ, ਜਾਂ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਾਲ ਵਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅੰਨ ਗਾਹ, ਪੰਖੀ ਭੌਂਦੀਆਂ ਲੈਣ ਨਾ ਸਾਹ, ਸੂਹੇ ਚਾੜ ਪਵਾਈਆਂ ਜੰਤ, ਨਾਨਕ ਪਾਉਂਦਿਆਂ ਗਣਤਨ ਅੰਤ, ਬੰਧਨ ਬੰਦ ਪਵਾਏ ਸੋਏ, ਪੈ ਕਿਰਤ ਨੱਚੈ ਸਭ ਕੋਏ, ਨੱਚ ਨੱਚ ਹੱਸੈ ਚੱਲੈ ਸਿਰ ਹੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਆਖਿਆ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ। ਇਹ ਚੀਜ਼ਾਂ ਮੰਨੀਆਂ ਗਈਆਂ ਸੀ, ਗੁਰੂ ਸਾਹਿਬ ਨੇ ਆਖਿਆ ਸਾਰੀਆਂ ਚੀਜ਼ਾਂ ਘੁੰਮਦੀਆਂ ਨੇ। ਕਿਉਂ? ਇਹ ਪੈਰਾਂ ਚ ਘੁੰਗਰੂ ਬੰਨ ਕੇ ਨੱਚਦਿਆਂ ਹੋਇਆਂ ਘੁੰਮਦਿਆਂ ਭੰਬੀਰੀ ਵਾਂਗੂ ਘੁੰਮਦਿਆਂ ਹੋਇਆ ਜਾਣਾ ਤੇ ਆਖਣਾ ਵੀ ਭਗਤੀ ਏ, ਪਤਾ ਨਹੀਂ ਸੀ ਤਾਂ ਇਸ ਕਹਾਣੀ ਦਾ। ਤੋ ਇਹ ਕਹਾਣੀ ਬਾਬੇ ਲਹਿਣੇ ਉੱਤੇ ਕਿਵੇਂ ਆਸ਼ਕਾਰ ਹੁੰਦੀ ਏ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹ ਸੁਭਾ ਦੀਆਂ ਜਿਹੜੀਆਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਹੋਇਆ ਕਰਨਗੀਆਂ, ਆਪ ਸੰਗਤਾਂ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਹਜ਼ੂਰੀ ਅੰਦਰ ਜੁੜਵਲ ਬੈਠੀ ਗੁਰੂ ਸਰੂਪ ਮਾਣਯੋਗ ਸਾਧ ਸੰਗਤ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਢਾਡੀ ਕਲਾ ਦਾ ਆਇਆ। ਪਾਤਸ਼ਾਹ ਮਿਹਰ ਕਰਨ, ਸਭਨਾਂ ਦੀਆਂ ਹਾਜ਼ਰੀਆਂ ਗੁਰਦੇਵ ਸੱਚੇ ਪਾਤਸ਼ਾਹ ਆਪਣੇ ਦਰਕਰ ਪ੍ਰਵਾਨ ਕਰਨ। ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ, ਮਾਣ ਸਨਮਾਨ ਭੇਜਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਹੈ। ਜਥਾ ਆਪ ਜੀ ਦੇ ਸਨਮੁੱਖ ਹਾਜ਼ਰੀ ਭਰ ਰਿਹਾ ਸੀ ਢਾਡੀ ਯਾਦਵਿੰਦਰ ਸਿੰਘ ਦਿਆਲਪੁਰੀ, ਢਾਡੀ ਨਿਰਮਲ ਸਿੰਘ ਭਾਈ ਰੂਪਾ, ਸਾਰੰਗੀ ਮਾਸਟਰ ਵੀਰ ਨਿਧਾਨ ਸਿੰਘ ਮੁੱਲਾਂਪੁਰੀ, ਔਰ ਆਪ ਜੀ ਦਾ ਦਾਸਰਾ ਆਪ ਜੀ ਜਾਣਦੇ ਹੋ ਚੰਗੀ ਤਰ੍ਹਾਂ, ਦਾਸ ਵਰਿੰਦਰ ਸਿੰਘ ਵਾਰਸ ਸੁਲਤਾਨਪੁਰ ਲੋਧੀ ਵਾਲਾ ਜਥਾ ਆਪ ਜੀ ਦੇ ਚਰਨਾਂ ਚੋਂ ਖਿਮਾ ਦਾ ਜਾ ਚੁੱਕਾ ਹੈ। ਆਪ ਜੀ ਜਾਣਦੇ ਹੋ ਇਹ ਦੋ ਦਿਨ ਮਾਤਾਵਾਂ ਦੇ ਬੀਬੀਆਂ ਦੇ ਹੁੰਦੇ ਨੇ, ਤੋ ਇਸ ਤੋਂ ਉਪਰੰਤ ਸਤਿਕਾਰਯੋਗ ਮਾਤਾਵਾਂ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਹਾਜ਼ਰੀ ਭਰੀ ਜਾਣੀ ਹੈ। ਬੜੇ ਸਤਿਕਾਰ ਸਹਿਤ ਇਸੇ ਤਰ੍ਹਾਂ ਪਿਆਰ ਨਾਲ ਗੁਰੂ ਹਜ਼ੂਰੀ ਅੰਦਰ ਬੈਠ ਕੇ ਆਓ, ਸਤਿਕਾਰਯੋਗ ਮਾਤਾਵਾਂ ਪਾਸੋਂ ਬੀਬੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਸਾਰੀ ਸੰਗਤ ਦਾ ਧੰਨਵਾਦ, ਸਾਰੀ ਸੰਗਤ ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਦਰਬਾਰ ਵਿੱਚ ਜੁੜ ਬੈਠੇ ਸੰਤ ਜਨੋ, ਵਡਭਾਗੇ ਹਾਂ ਜੋ ਗੁਰੂ ਚਰਨਾਂ ਵਿੱਚ ਆਪਣੇ ਰੁਝੇਵਿਆਂ 'ਚ ਸਮਾਂ ਕੱਢ ਕੇ ਉਸ ਅਕਾਲ ਪੁਰਖ ਦੀ ਮਿੱਠੀ ਅਤੇ ਨਿੱਘੀ ਯਾਦ ਦੇ ਵਿੱਚ ਜੁੜ ਬੈਠੇ ਹਾਂ। ਸੱਚੇ ਪਾਤਸ਼ਾਹ ਸਾਡੇ ਢਾਡੀ ਵੀਰ, ਧੰਨ ਧੰਨ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਨਾਂ ਪਹਿਲਾਂ ਲਹਿਣਾ ਜੀ ਸੀ। ਧੰਨ ਧੰਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੇ ਅੰਗ ਨਾਲ ਲਗਾ ਕੇ ਉਹਨਾਂ ਦਾ ਨਾਂ ਗੁਰੂ ਅੰਗਦ ਦੇਵ ਜੀ ਰੱਖਿਆ। ਉਹਨਾਂ ਦਾ ਇਤਿਹਾਸ ਸੁਣਾ ਰਹੇ ਸੀ, ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਸਿੱਖ ਕੌਮ ਨਾਲ ਉਹਨਾਂ ਦਾ ਇਤਿਹਾਸ ਸੁਣਾਉਂਦੇ ਹੋਏ ਉਸ ਨਾਮਦਾਨ ਨਾਲ ਜੁੜੇ ਰਹਿਣ। ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਦੇਹ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਾਰੇ ਢਾਡੀ ਵੀਰਾਂ ਲਈ ਅਰਦਾਸ ਬੇਨਤੀ ਕਰਦੇ ਹਾਂ। ਉਸ ਅਕਾਲ ਪੁਰਖ ਦੇ ਅੱਗੇ ਨਤਮਸਤਕ ਹੋ ਕੇ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਾਰੇਖ ਨ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੱਚੇ ਸ਼ਰਨ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਇਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ। ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ

ਆਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੁਧ ਵਿਣ ਸਿੱਧੀ ਕਿਰੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸੱਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸ ਨਾਰਾ ਗੁਰੂ ਜੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ